ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ। ਅਸੀਂ ਅੱਜ ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਆਪਣਾ ਮੇਲਾ ਪੰਜਾਬੀ ਦਾ, ਇਹ ਪ੍ਰੋਗਰਾਮ ਜਿਹੜਾ 1 ਤੋਂ ਲੈ ਕੇ 2 ਵਜੇ ਤੱਕ ਅੱਜ ਚੱਲੇਗਾ। ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਖਾਸ ਗੈਸਟ ਨੂੰ ਲੈ ਕੇ ਆਉਂਦੇ ਹਾਂ ਅਤੇ ਉਹਦੇ ਨਾਲ ਗੱਲਾਂ ਬਾਤਾਂ ਤੁਹਾਡੇ ਆ ਕਰਵਾਉਂਦੇ ਹਾਂ। ਦੋਸਤੋ, ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਗਾਣਾ ਸੁਣਦੇ ਹਾਂ ਜਿਹੜਾ ਕਿ ਸਾਡੇ ਗੈਸਟ ਦੀ ਪਸੰਦ ਆਈ ਆ। ਇਸ ਗੀਤ ਤੋਂ ਬਾਅਦ ਆਪਾਂ ਇੰਟਰੋਡਕਸ਼ਨ ਕਰਾਵਾਂਗੇ ਤੁਹਾਡੀ ਸਾਡੇ ਗੈਸਟ ਨਾਲ, ਤੇ ਸੁਣਦੇ ਆ ਗੀਤ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ।

0: ਹਾਂਜੀ ਦੋਸਤੋ, ਤੁਸੀਂ ਸੁਣਿਆ ਬੀਰ ਸਿੰਘ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਗੀਤ। ਤੁਸੀਂ ਸੁਣ ਰਹੇ ਹੋ ਆਪਣਾ ਮੇਲਾ ਪ੍ਰੋਗਰਾਮ। ਮੈਂ ਹਾਂ ਪਰਮਜੀਤ ਅਤੇ ਮੇਰੇ ਨਾਲ ਨੇ ਅੱਜ ਨੀਲਮ ਜੀ, ਜਿਹੜੇ ਸਾਡੇ ਨਾਲ ਸਾਡੇ ਗੈਸਟ ਜੁੜੇ ਨੇ, ਉਹਨਾਂ ਦੀ ਅੱਜ ਅਸੀਂ ਇੰਟਰਵਿਊ ਲਵਾਂਗੇ ਅਤੇ ਤੁਹਾਡੇ ਨਾਲ ਵੀ ਉਹਨਾਂ ਦੀ ਜਾਣ ਪਛਾਣ ਕਰਾਵਾਂਗੇ। ਦੋਸਤੋ, ਤੁਹਾਨੂੰ ਦੱਸੀਏ ਕਿ ਅੱਜ ਸਾਡੇ ਨਾਲ ਜੁੜੇ ਨੇ ਜੀ ਮਨੀ ਕੌਰ ਜੀ, ਜਿਹੜੇ ਸਾਡੇ ਐਡੀਲੇਟ ਦੇ ਲੋਕਲ ਆਰਟਿਸਟ ਨੇ। ਕਾਫੀ ਕੁਝ ਇਹਨਾਂ ਦੇ ਵਿੱਚ ਵਰਾਇਟੀਜ਼ ਨੇ, ਸਿੰਗਰ ਵੀ ਨੇ ਇਹ, ਡਾਂਸਰ ਵੀ ਨੇ ਅਤੇ ਪਰਫੋਰਮਰ ਵੀ ਨੇ। ਉਹਨਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਵੈਲਕਮ ਮਨੀ ਕੌਰ ਜੀ ਸਾਡੇ ਸਟੂਡੀਓ ਵਿੱਚ ਆਉਣ ਲਈ।
1: ਜੀ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰੇਡੀਓ ਐਡੀਲੇਟ ਦਾ ਅਤੇ ਪਰਮਜੀਤ ਜੀ ਤੁਹਾਡਾ ਅਤੇ ਨੀਲਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇੱਥੇ ਬੁਲਾਉਣ ਦੇ ਲਈ।
2: ਹਾਂਜੀ, ਬਹੁਤ ਵਧੀਆ ਲੱਗਦਾ ਹੈ ਮਨੀ ਕੌਰ ਜੀ ਤੁਸੀਂ ਆਏ ਸਾਡੇ ਨਾਲ ਅੱਜ ਜੁੜੇ, ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਰੇਡੀਓ ਐਡੀਲੇਟ ਨਾਲ ਜੁੜ ਕੇ ਅੱਜ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ?
1: ਇਹ ਤਾਂ ਜੀ ਬਹੁਤ ਜ਼ਿਆਦਾ ਓਵਰਵੈਲਮਿੰਗ ਸੀ ਮੇਰੇ ਲਈ, ਜਿਹਨੂੰ ਕਹਿੰਦੇ ਨਾ ਹੱਥ ਪੈਰ ਠੰਡੇ ਪੈਣ ਵਾਲਾ ਕੰਮ ਸੀ, ਪਰ ਤੁਹਾਨੂੰ ਦੋਨਾਂ ਭੈਣਾਂ ਨੂੰ ਮਿਲ ਕੇ ਬਹੁਤ ਕੰਫਰਟੇਬਲ ਫੀਲ ਹੋ ਰਿਹਾ। ਤੁਸੀਂ ਮੈਨੂੰ ਬਹੁਤ ਕੰਫਰਟੇਬਲ ਫੀਲ ਕਰਾਇਆ ਅਤੇ ਬੜੇ ਮਾਣ ਵਾਲੀ ਗੱਲ ਹੈ ਜੀ ਮੇਰੇ ਲਈ ਵੀ ਕਿ ਮੈਂ ਅੱਜ ਇੱਥੇ ਬੈਠੀ ਹਾਂ ਅਤੇ ਸਰੋਤਿਆਂ ਦੇ ਨਾਲ ਗੱਲਬਾਤ ਕਰਨ ਦਾ ਮੈਨੂੰ ਮੌਕਾ ਮਿਲਿਆ।
2: ਹਾਂਜੀ, ਬਹੁਤ ਵਧੀਆ। ਦੇਖੋ, ਰੇਡੀਓ ਐਡੀਲੇਟ 'ਚ ਆ ਕੇ ਸਾਡੇ ਸਰੋਤੇ ਹੈ ਨਾ ਸੁਣਨਗੇ ਵੀ ਮਨੀ ਕੌਰ ਜੀ ਆਪਣੇ ਐਡੀਲੇਟ ਦੇ ਲੋਕਲ ਆਰਟਿਸਟ ਹੈ, ਇਹਨਾਂ ਦੇ ਗਾਣੇ ਆਉਂਦੇ ਹੈ, ਫਿਰ ਵਧੀਆ ਲੱਗਦਾ ਨਾ ਵੀ ਆਪਣਾ ਬੰਦਾ ਗਾ ਰਿਹਾ ਹੋਵੇ।
1: ਬਿਲਕੁਲ ਜੀ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਜੀ।
0: ਹਾਂਜੀ, ਥੈਂਕ ਯੂ ਜੀ। ਅਤੇ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਦੀ ਸੰਗੀਤਕ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ ਸੀਗਾ।
1: ਹਾਂਜੀ, ਸੰਗੀਤਕ ਸਫ਼ਰ ਤੋਂ ਜਿਹੜਾ ਸ਼ੁਰੂਆਤ ਦੀ ਜਿਹੜੀ ਤੁਸੀਂ ਗੱਲ ਕਹੀ ਆ, ਆਈ ਥਿੰਕ ਇਹ ਅੰਦਰ ਹੀ ਹੁੰਦਾ ਜੀ ਸਾਡੇ, ਜਦੋਂ ਅਸੀਂ ਬਰਥ ਲੈਂਦੇ ਹਾਂ ਸਾਡੇ ਨਾਲ ਹੀ ਆਉਂਦੀ ਹੈ ਇਹ ਚੀਜ਼, ਇਹ ਜਾਂ ਤਾਂ ਹੁੰਦੀ ਹੈ ਜਾਂ ਫਿਰ ਨਹੀਂ ਹੁੰਦੀ। ਕੁਛ ਚੀਜ਼ਾਂ ਅਸੀਂ ਮੋਡੀਫਾਈ ਕਰਕੇ ਆਪਣੇ 'ਚ ਪਾ ਸਕਦੇ ਹਾਂ, ਅਸੀਂ ਲਰਨ ਕਰ ਸਕਦੇ ਹਾਂ, ਪਰ ਉਹਦੇ ਨਾਲ ਕੁਛ ਨਾ ਕੁਛ ਅੰਦਰ ਲੈ ਕੇ ਆਉਣਾ ਵੀ ਜ਼ਰੂਰੀ ਹੈ, ਜਿਹੜਾ ਕੁਦਰਤ ਵੱਲੋਂ ਤੁਹਾਨੂੰ ਨਿਆਮਤ ਬਖਸ਼ੀ ਜਾਂਦੀ ਹੈ। ਸੋ ਮੈਨੂੰ ਹਮੇਸ਼ਾ ਤੋਂ ਹੀ ਲੱਗਦਾ ਸੀਗਾ ਕਿ ਮੈਂ ਇਹਨਾਂ ਚੀਜ਼ਾਂ ਲਈ ਬਣੀ ਹਾਂ। ਯੂਥ ਫੈਸਟੀਵਲਸ ਕੀਤੇ ਆ ਅਤੇ ਸਿੰਗਿੰਗ ਦਾ ਸ਼ੌਂਕ ਸੀ, ਕਲਮ ਵੀ ਯੂਜ਼ ਕੀਤੀ ਆ। ਸੋ ਚੱਲੀ ਜਾ ਰਿਹਾ ਜੀ, ਜਦੋਂ ਤੋਂ ਪੜ੍ਹਾਈ ਵੇਲਿਆਂ ਤੋਂ, ਕਾਲਜ ਵੇਲਿਆਂ ਤੋਂ ਇਹ ਸਾਰਾ ਕੁਛ ਚੱਲਦਾ ਆ ਰਿਹਾ ਥੋੜ੍ਹਾ ਥੋੜ੍ਹਾ, ਬਟ ਵਿੱਚ ਇੱਕ ਬ੍ਰੇਕ ਜਿਹੜੀ ਆ ਗਈ ਸੀਗੀ, ਉਸ ਬ੍ਰੇਕ ਤੋਂ ਬਾਅਦ ਹੁਣ ਦੁਬਾਰਾ ਤੋਂ ਪਿਛਲੇ 7 ਸਾਲ ਤੋਂ ਇਸ ਚੀਜ਼ ਵੱਲ ਦੁਬਾਰਾ ਰੁਝੇਵੇਂ ਆਪਣੇ ਵਧੇ ਨੇ ਜੀ।
0: ਹਾਂਜੀ, ਜਿਸ ਤਰ੍ਹਾਂ ਤੁਸੀਂ ਹੁਣੀ ਕਿਹਾ ਕਿ ਤੁਹਾਡੀ ਬ੍ਰੇਕ ਆ ਗਈ ਸੀ, ਤੁਸੀਂ ਇਹ ਦੱਸਣਾ ਚਾਹੁੰਦੇ ਹਾਂ ਸਰੋਤਿਆਂ ਨੂੰ ਕਿ ਤੁਹਾਡੀ ਦੁਬਾਰਾ ਤੋਂ ਸ਼ੁਰੂਆਤ ਕਿਸ ਤਰ੍ਹਾਂ ਹੋਈ, ਉਹ ਤੁਸੀਂ ਦੁਬਾਰਾ ਕਿਸ ਤਰ੍ਹਾਂ ਸੰਗੀਤ ਨਾਲ ਜੁੜੇ?
1: ਹਾਂਜੀ, ਦੁਬਾਰਾ ਇਸ ਤਰ੍ਹਾਂ ਹੋਇਆ ਕਿ ਮੈਨੂੰ ਮੇਰੇ ਇੱਕ ਬਹੁਤ ਹੀ ਜਿਹੜੇ ਕਲੋਜ਼ ਫਰੈਂਡ ਹੈਗੀ ਆ, ਜਿਹੜੇ ਇੱਥੇ ਜਦੋਂ ਮੈਂ ਆਸਟ੍ਰੇਲੀਆ ਆਈ ਸੀਗੀ ਸਭ ਤੋਂ ਪਹਿਲੇ ਅਤੇ ਮੇਰੇ ਹੁਣ ਤੱਕ ਦੇ ਆਈ ਥਿੰਕ ਆਖਰੀ ਫਰੈਂਡ ਨੇ ਉਹ, ਅਤੇ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਮੋਟੀਵੇਟ ਕੀਤਾ ਕਿ ਮੈਨੂੰ ਕੁਛ ਨਾ ਕੁਛ ਇੱਦਾਂ ਕਰਨਾ ਚਾਹੀਦਾ, ਪਰ ਮੈਂ ਪਤਾ ਨਹੀਂ ਕਿਉਂ ਆਪਣੇ ਰੁਝੇਵਿਆਂ ਕਰਕੇ ਜਾਂ ਕੁਛ ਵੀ ਕਹਿ ਲਓ ਥੋੜ੍ਹਾ ਜਿਹਾ ਝਿਜਕਦੀ ਸੀ ਇਸ ਚੀਜ਼ ਵਾਸਤੇ ਕਿ ਟਾਈਮ ਨਹੀਂ ਕੱਢ ਸਕਦਾ ਮੈਂ। ਫਿਰ ਇਸ ਤਰ੍ਹਾਂ ਹੋਇਆ ਜੀ, ਇੱਕ ਦਿਨ ਉਹਨਾਂ ਨੇ ਪੁਸ਼ ਕਰਕੇ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਮੇਰਾ ਅਕਾਊਂਟ ਬਣਵਾ ਤੇ, ਆਪਣੇ ਆਪ ਹੀ ਬਣਾ ਤੇ ਮੇਰਾ ਫੋਨ ਫੜ ਕੇ, ਟਿਕਟੋਕ ਵੀ, ਇੰਸਟਾਗ੍ਰਾਮ ਵੀ, ਮੇਰੇ ਕੋਲ ਕੁਛ ਨਹੀਂ ਸੀ, ਸਿਰਫ ਫੇਸਬੁੱਕ ਚਲਾਉਂਦੀ ਸੀ ਮੈਂ, ਅਤੇ ਬਸ ਉੱਥੋਂ ਸ਼ੁਰੂਆਤ ਹੋ ਗਈ। ਬਸ ਉਹਨੇ ਕਿਹਾ ਕਿ ਤੂੰ ਕੁਛ ਨਾ ਕੁਛ ਇੱਥੇ ਰੋਜ਼ ਪਾਈ ਜਾਇਆ ਕਰ, ਅਤੇ ਉਹ ਜਿਹੜੇ ਛੋਟੇ ਛੋਟੇ ਵੀਡੀਓ ਜੋ ਵੀ ਮੈਂ ਘਰ 'ਚ ਗੁਣਗੁਣਾਉਂਦੀ ਹੁੰਦੀ ਸੀ, ਕੰਮ ਕਰਦੇ ਗੁਣਗੁਣਾਉਂਦੀ ਸੀ ਜੀ, ਉਹਨੂੰ ਬਸ ਮੈਂ ਸੋਸ਼ਲ ਮੀਡੀਆ 'ਤੇ ਪਾਉਣਾ ਸ਼ੁਰੂ ਕਰਤਾ। ਬਸ ਇੱਥੋਂ ਹੀ ਤੁਰ ਪਿਆ ਜੀ ਇਹ ਕਾਰਵਾਂ, ਜਿਹੜਾ ਪਿਛਲੇ 1.5 ਸਾਲ ਤੋਂ, ਆਲਮੋਸਟ 2 ਸਾਲ ਹੋ ਚੱਲੇ ਆ ਜੀ, ਅਤੇ ਉਦੋਂ ਤੋਂ ਸਟਾਰਟ ਹੋਇਆ ਅਤੇ ਕਰਦੇ ਜਾ ਰਹੇ ਹਾਂ ਅੱਗੇ ਅਤੇ ਅੱਗੇ ਕੁਛ ਨਾ ਕੁਛ।
2: ਹਾਂਜੀ, ਮੇਰਾ ਵੀ ਇਹੀ ਸਵਾਲ ਸੀ ਕਿ ਰੁਝਾਨ ਤੁਹਾਡਾ ਗਾਇਕੀ ਵੱਲ ਕਦੋਂ ਹੋਇਆ? ਜਿਵੇਂ ਹੁਣ ਕਹਿੰਦੇ ਇੱਕ ਬ੍ਰੇਕ ਆ ਗਈ ਸੀ, ਉਦੋਂ ਬਾਅਦ ਦੁਬਾਰਾ ਸ਼ੁਰੂਆਤ ਹੋਈ, ਸਭ ਤੋਂ ਪਹਿਲਾਂ ਤੁਹਾਡਾ ਗਾਇਕੀ ਵੱਲ ਰੁਝਾਨ ਕਦੋਂ ਹੋਇਆ ਸੀ?
1: ਸਭ ਤੋਂ ਪਹਿਲਾਂ ਜੀ ਉਸੇ ਹੀ ਜਿਹੜੇ ਦੋਸਤ ਦੇ ਘਰ, ਜਿਹੜੀ ਫਰੈਂਡ ਦੀ ਗੱਲ ਕਰਦੀ ਹਾਂ, ਉਹਨਾਂ ਦੇ ਹੀ ਘਰ ਇੱਕ ਡਿਨਰ ਪਾਰਟੀ ਸੀਗੀ ਅੱਜ ਤੋਂ ਆਲਮੋਸਟ 2 ਸਾਲ ਪਹਿਲਾਂ, ਅਤੇ ਉੱਥੇ ਬੈਠੇ ਬੈਠਿਆਂ ਕੈਰੀਓਕੀ ਦੇ ਨਾਲ ਐਵੇਂ ਸਾਰੇ ਗਾ ਰਹੇ ਸੀ, ਅਤੇ ਉਹਨਾਂ ਨੇ ਜਿੱਦਾਂ ਹਰ ਵਾਰੀ ਮੈਨੂੰ ਕਹਿੰਦੇ ਸੀ ਕਿ ਗਾਓ ਨਾਲ ਤੁਸੀਂ ਵੀ, ਅਤੇ ਮੈਂ ਵੀ ਗਾ ਦਿੱਤਾ। ਬਸ ਉੱਥੋਂ ਹੀ ਪੁਸ਼ ਕਰਕੇ ਸਾਰਿਆਂ ਨੇ, ਫਿਰ ਮੇਰੇ ਹਸਬੈਂਡ ਵੀ ਕਹਿਣ ਲੱਗ ਗਏ ਕਿ ਗਾ ਲਿਆ ਕਰ, ਉਹਦੇ 'ਚ ਕੀ ਹਰਜਾ, ਅੱਜ ਕੱਲ੍ਹ ਸਾਰੇ ਪਾਉਂਦੇ ਆ, ਕੋਈ ਪ੍ਰੋਬਲਮ ਨਹੀਂ ਆ, ਅਤੇ ਤੂੰ ਗਾਇਆ ਕਰ, ਸ਼ੌਂਕ ਹੈ ਤੇਰਾ, ਅਤੇ ਹੁਣ ਨਹੀਂ ਕਰੇਂਗੀ ਤਾਂ ਕਦੋਂ ਕਰੂੰਗੀ, ਇਹ ਵਿੱਚ ਵਾਜ਼ ਅ ਬਿਗ ਵਰਡ। ਅਤੇ ਉਹਨਾਂ ਨੇ ਇੱਦਾਂ ਕਰਕੇ ਬਸ ਮੇਰੀ ਸ਼ੁਰੂਆਤ ਕਰਵਾ ਦਿੱਤੀ ਜੀ, ਮੇਰੇ ਅਕਾਊਂਟ ਬਣਾ ਤੇ ਸੋਸ਼ਲ ਮੀਡੀਆ 'ਤੇ, ਅਤੇ ਉੱਥੋਂ ਹੀ ਫਿਰ ਮੈਂ ਮਤਲਬ ਰੋਜ਼ ਦਾ ਜਾਂ ਹਫ਼ਤੇ 'ਚ 3-4 ਵਾਰੀ ਇੱਕ ਛੋਟੇ ਛੋਟੇ ਵੀਡੀਓ, ਕੋਈ ਕਲਿੱਪਸ ਇੱਦਾਂ ਪਾਉਣੇ ਸ਼ੁਰੂ ਕਰ ਦਿੱਤੇ ਸਿੰਗਿੰਗ ਵਾਸਤੇ, ਸ਼ੇਅਰ ਕਰਨੇ ਸ਼ੁਰੂ ਕਰਤੇ, ਕਹਿ ਸਕਦੀ ਹਾਂ ਕਿ ਆਪਣੀ ਆਡੀਅੰਸ ਦੇ ਨਾਲ।
0: ਹਾਂਜੀ ਹਾਂਜੀ, ਵਧੀਆ ਤਾਂ
2: ਹਾਂ, ਬਹੁਤ ਵਧੀਆ ਗੱਲ ਹੈ। ਦੇਖੋ, ਜੇ ਪਰਿਵਾਰ ਦੀ ਸਪੋਰਟ ਹੈ, ਪਰਿਵਾਰ ਦੀ ਸਪੋਰਟ ਨਾਲ ਤਾਂ ਆਪਾਂ ਫਿਰ ਬਹੁਤ ਕੁਛ ਕਰ ਸਕਦੇ ਹਾਂ ਅੱਗੇ।
1: ਬਿਲਕੁਲ ਜੀ।
0: ਹਾਂਜੀ, ਮੇਰਾ ਅਗਲਾ ਕੁਐਸਚਨ ਬੇਸਿਕਲੀ ਇਹ ਸੀ, ਫੈਮਿਲੀ ਦੀ ਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਆਪਾਂ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਹਾਂ, ਅਤੇ ਤੁਹਾਨੂੰ ਫੈਮਿਲੀ ਦੀ ਸਪੋਰਟ ਕਿਸ ਤਰ੍ਹਾਂ ਰਹੀ? ਜਿੱਦਾਂ ਹਮੇਸ਼ਾ ਉਹ ਤੁਹਾਨੂੰ ਪ੍ਰੇਰਿਤ ਕਰਦੇ ਰਹੇ ਜਾਂ ਕਿਸੇ ਨੇ ਤੁਹਾਨੂੰ ਰੋਕਿਆ, ਕਿਸ ਦਾ ਰਿਹਾ ਤੁਹਾਡਾ ਫੈਮਿਲੀ ਦੇ ਨਾਲ ਐਕਸਪੀਰੀਅੰਸ?
1: ਫੈਮਿਲੀ 'ਚ ਰੋਕਣ ਦਾ ਤਾਂ ਜੀ ਨਹੀਂ, ਇਹ ਤਾਂ ਨਹੀਂ ਮੈਂ ਕਦੀ ਵੀ ਕਹੂੰਗੀ ਕਿ ਰੋਕਿਆ ਮੈਨੂੰ। ਇਨਫੈਕਟ ਉਹਨਾਂ ਨੂੰ ਜਿਸ ਦਿਨ ਪਤਾ ਲੱਗਿਆ ਸੀਗਾ ਕਿ ਮੈਂ ਇੱਦਾਂ ਕੁਛ ਪਾਉਣ ਲੱਗੀ ਹਾਂ, ਪਹਿਲਾਂ ਮੈਂ ਬਹੁਤ ਝਿਜਕਦੀ ਸੀ, ਪਤਾ ਨਹੀਂ ਮੇਰੀ ਫੈਮਿਲੀ, ਮੇਰੇ ਹਸਬੈਂਡ ਜਾਂ ਮੇਰੇ ਇਨ ਲੋਜ਼ ਬੈਕ ਹੋਮ ਉਹ ਕਿੱਦਾਂ ਇਸ ਚੀਜ਼ ਨੂੰ ਲੈਣਗੇ ਕਿ ਆਲ ਆਫ ਅ ਸਡਨ ਕੀ ਹੋਇਆ ਅਚਾਨਕ ਤੋਂ ਇੱਦਾਂ ਸ਼ੁਰੂ ਕਰਤਾ। ਕਿਉਂਕਿ ਆਪਣੇ ਪਰਿਵਾਰਾਂ 'ਚ ਜ਼ਿਆਦਾ ਇੱਦਾਂ ਨਹੀਂ ਪਾਉਂਦੇ ਸੀਗੇ ਪਹਿਲਾਂ, ਇਸ ਤਰ੍ਹਾਂ ਘਰ ਗਾ ਲਿਆ, ਸ਼ੌਂਕ ਪੂਰਾ ਕਰ ਲਿਆ, ਠੀਕ ਹੈ। ਬਟ ਉਸ ਤੋਂ ਬਾਅਦ ਕੀ ਹੋਇਆ, ਫਿਰ ਮੇਰੇ ਹਸਬੈਂਡ ਨੇ ਕਿਹਾ ਕਿ ਜੇ ਤੂੰ ਕਰਨਾ ਚਾਹੁੰਦੀ ਹੈ ਘਰ ਕੋਈ ਪ੍ਰੋਬਲਮ ਨਹੀਂ ਹੈਗੀ। ਅਤੇ ਉਹਨਾਂ ਨੂੰ ਪਤਾ ਸੀਗਾ ਕਿ ਉਸ ਦਿਨ ਫਰੈਂਡ ਦੇ ਘਰ ਜੋ ਵੀ ਹੋਇਆ, ਉਸ ਦਿਨ ਉਹਨਾਂ ਨੇ ਜਿਸ ਤਰ੍ਹਾਂ ਪੁਸ਼ ਕੀਤਾ, ਇਨਕਰੇਜ ਕੀਤਾ ਕਿ ਤੂੰ ਕਰ, ਤਾਂ ਉਹ ਵੀ ਉੱਥੇ ਸੀ ਉਸ ਟਾਈਮ। ਸੋ ਉਹਨਾਂ ਨੇ ਦੇਖਿਆ, ਕਹਿੰਦੇ ਸਾਰੇ ਕਹਿੰਦੇ ਆ ਕਿ ਤੂੰ ਤੂੰ ਪਾ, ਤੈਨੂੰ ਪਾਉਣਾ ਚਾਹੀਦਾ, ਤੇਰੇ ਕੋਲ ਆਵਾਜ਼ ਹੈ, ਅਤੇ ਵਾਈ ਨੋਟ। ਅਤੇ ਉਸ ਟਾਈਮ ਕੋਈ ਇੱਦਾਂ ਦਾ ਕੁਛ ਮਤਲਬ ਮਿਥ ਕੇ ਨਹੀਂ ਸੀ ਚੱਲੀ ਕਿ ਮੈਂ ਕਿੱਧਰ ਨੂੰ ਜਾਣਾ ਹੈ, ਕੋਈ ਰਾਹ ਨਹੀਂ ਸੀ ਡਿਸਾਈਡ ਕੀਤਾ, ਬਸ ਸ਼ੌਂਕ ਸ਼ੌਂਕ 'ਚ ਹੀ ਪਾਉਣਾ ਸ਼ੁਰੂ ਕਰ ਦਿੱਤਾ ਜੀ ਉਸ ਟਾਈਮ ਤਾਂ।
0: ਹਾਂਜੀ ਵਧੀਆ।
2: ਹਾਂਜੀ ਇਹ ਤਾਂ ਬਹੁਤ ਵਧੀਆ। ਦੇਖੋ ਜੇ ਰਸਤੇ ਨੇ ਤੁਹਾਨੂੰ ਚੁਣਿਆ ਹੈ ਤਾਂ ਇਹਦਾ ਮਤਲਬ ਇਹ ਰਸਤਾ ਤੁਹਾਡੇ ਲਈ ਬਣਿਆ ਹੋਇਆ ਹੈ ਨਾ,
1: ਫਿਰ ਤਾਂ ਪਰਮਾਤਮਾ ਜਾਣਦਾ ਜੀ।
2: ਨਹੀਂ ਬਹੁਤ ਵਧੀਆ ਗੱਲ ਹੈ ਜੀ। ਜੇ ਤੁਸੀਂ ਦੇਖੋ ਆਪਾਂ ਬੈਠੇ ਹਾਂ ਪਰਦੇਸ 'ਚ, ਆਪਾਂ ਇੱਥੇ ਸਾਰਾ ਕੁਛ ਕਰਦੇ ਹਾਂ, ਨੌਕਰੀਆਂ ਸਭ ਕੁਛ ਕਰਨਾ ਪੈਂਦਾ, ਜੇ ਆਪਣੇ ਆਪਾਂ ਸ਼ੌਂਕ ਥੋੜ੍ਹੇ ਬਹੁਤ ਜਾਰੀ ਰੱਖੀਏ ਤਾਂ ਲੱਗਦਾ ਵੀ ਆਪਣੇ ਲਈ ਵੀ ਸਮਾਂ ਕੱਢ ਰਿਹਾ ਆਪਾਂ।
1: ਬਿਲਕੁਲ ਜੀ, ਮੈਂ ਇਹੀ ਕਹੂੰਗੀ, ਮੈਂ ਹਮੇਸ਼ਾ ਹੀ ਕਹਿੰਦੀ ਹਾਂ ਜੇ ਮੈਂ ਸਟੇਜ 'ਤੇ ਵੀ ਹੁੰਦੀ ਹਾਂ, ਮੈਂ ਹਮੇਸ਼ਾ ਹੀ ਸਾਰੀ ਆਡੀਅੰਸ ਨੂੰ, ਆਪਣੇ ਫਰੈਂਡਸ ਨੂੰ, ਸਭ ਨੂੰ ਇਹੀ ਇਨਕਰੇਜ ਕਰਦੀ ਹਾਂ ਕਿ ਜਿਹੜਾ ਉਹ ਟਾਈਮ ਹੈ ਨਾ ਕਿ ਇੱਕ ਦਿਨ ਮੈਂ ਆਪਣੇ ਲਈ ਇਹ ਕਰੂੰਗੀ ਜਾਂ ਕਰੂੰਗਾ, ਉਹ ਟਾਈਮ ਕਦੀ ਨਹੀਂ ਆਉਂਦਾ। ਇੱਦਾਂ ਉਹ ਟਾਈਮ ਹੈ, ਜ਼ਿੰਦਗੀ ਬੀਤਦੀ ਜਾ ਰਹੀ ਆ, ਉਮਰ ਬਹੁਤ ਥੋੜ੍ਹੀ ਆ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਮਰ ਬਹੁਤ ਥੋੜ੍ਹੀ ਰਹਿ ਗਈ ਆ। ਇੱਕ ਟਾਈਮ ਐਸਾ ਹੈ ਕਿ ਮੈਂ ਆਪਣੇ ਆਪ ਨੂੰ ਇਮੈਜਿਨ ਕੀਤਾ ਸੀਗਾ ਕਿ ਮੈਂ ਲਾਸਟ 'ਤੇ ਆਪਣੇ ਟਾਈਮ ਦੇ ਉੱਤੇ ਬੈੱਡ 'ਤੇ ਹਾਂ, ਅਤੇ ਮੈਂ ਸਿਰਫ ਇਹ ਸੋਚ ਰਹੀ ਹਾਂ ਕਿ ਮੈਂ ਆਪਣੇ ਲਈ ਕੀ ਕੀਤਾ।
0: ਹਾਂਜੀ
1: ਮੈਨੂੰ ਇਹ ਕਿ ਜੇ ਤੁਹਾਡੇ ਅੰਦਰ ਕੋਈ ਪਰਮਾਤਮਾ ਨੇ, ਜਿਹੜਾ ਕਿ ਸਾਰਿਆਂ ਦੇ ਅੰਦਰ ਹੁੰਦਾ, ਕੋਈ ਨਾ ਕੋਈ ਗੁਣ ਹਰੇਕ ਕੋਲ ਹੈ ਜੀ, ਅਤੇ ਉਹ ਗੁਣ ਪਾ ਕੇ ਭੇਜਿਆ, ਅਤੇ ਇਟਸ ਨੈਵਰ ਟੂ ਲੇਟ ਟੂ ਸਟਾਰਟ। ਅਤੇ ਉਸ ਚੀਜ਼ ਨੂੰ, ਆਪਣੇ ਗੁਣ ਨੂੰ ਅੱਗੇ ਲੈ ਕੇ ਜਾਓ, ਆਪਣੇ ਸ਼ੌਂਕ ਪੂਰੇ ਕਰੋ, ਆਪਣੀਆਂ ਜ਼ਿੰਮੇਵਾਰੀਆਂ ਚੱਲੀ ਜਾਣੀਆਂ, ਉਹਨਾਂ ਨੂੰ ਛੱਡਣ ਦੀ ਲੋੜ ਨਹੀਂ ਹੈ ਸ਼ੌਂਕ ਪੂਰੇ ਕਰਨ ਲਈ, ਉਹਨਾਂ ਨੂੰ ਵੀ ਨਾਲ ਨਿਭਾਓ ਅਤੇ ਆਪਣੇ ਸ਼ੌਂਕ ਵੀ ਪੂਰੇ ਕਰੋ।
0: ਹਾਂਜੀ ਇਹ ਤਾਂ ਬਹੁਤ ਜ਼ਰੂਰੀ ਗੱਲ ਹੈ ਕਿ ਇਹ ਸ਼ੌਂਕ ਆਪਣੇ ਪੂਰੇ ਕਰਨੇ ਹੀ ਚਾਹੀਦੇ ਆ, ਕਿਉਂਕਿ ਬੰਦੇ ਦੀ ਲਾਈਫ ਤਾਂ ਇਸ ਤਰ੍ਹਾਂ ਹੀ ਨਿਕਲਦੀ ਜਾਣੀ ਹੈ। ਜਿਹੜੇ ਆਪਣੇ ਸ਼ੌਂਕ ਆ ਪੂਰੇ ਕਰੋ ਜ਼ਰੂਰ, ਅਤੇ ਜਿਹੜੇ ਸਰੋਤੇ ਸੁਣ ਰਹੇ ਆਪਾਂ ਉਹਨਾਂ ਨੂੰ ਵੀ ਇਹੀ ਐਡਵਾਈਸ ਕਰਾਂਗੇ ਕਿ ਆਪਣੇ ਸ਼ੌਂਕ ਪੂਰੇ ਜ਼ਰੂਰ ਕਰਨ, ਇੰਜੋਏ ਕਰਨ ਆਪਣੀ ਲਾਈਫ। ਮੇਰਾ ਅਗਲਾ ਕੁਐਸਚਨ ਤੁਹਾਨੂੰ ਇਹ ਹੈ ਮਨੀ ਜੀ, ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਗੀਤ ਆ ਉਹ ਕਿਹੜਾ ਤੁਸੀਂ ਗਾਇਆ ਸੀ, ਜਾਂ ਤੁਸੀਂ ਲਿਖਦੇ ਵੀ ਹੋ ਤੁਸੀਂ ਇਹ ਦੱਸਿਆ।
1: ਹਾਂਜੀ
0: ਅਤੇ ਉਹਦੇ ਬਾਰੇ ਪਲੀਜ਼ ਦੱਸੋ ਸਰੋਤਿਆਂ ਨੂੰ, ਤੁਸੀਂ ਪਹਿਲਾ ਗੀਤ ਕਿਹੜਾ ਗਾਇਆ ਅਤੇ ਕਿਹੜਾ ਪਹਿਲਾ ਗੀਤ ਤੁਸੀਂ ਲਿਖਿਆ।
1: ਹਾਂਜੀ ਜਿਹੜਾ ਸਭ ਤੋਂ ਪਹਿਲਾਂ ਤਾਂ ਲਿਖਣ ਦਾ ਹੀ ਸ਼ੌਂਕ ਜਾਗ ਗਿਆ ਸੀ ਜੀ, ਇਹ ਬਹੁਤ ਪੁਰਾਣੀ ਗੱਲ ਹੈ। ਜਿਸ ਟਾਈਮ ਮੈਂ ਸਟੂਡੈਂਟ ਸੀ, ਮੈਂ ਕਾਲਜ ਦੇ ਵਿੱਚ ਸੀ, ਮੈਂ ਉਸ ਟਾਈਮ ਗ੍ਰੈਜੂਏਸ਼ਨ ਕਰ ਰਹੀ ਸੀ, ਅਤੇ ਉਦੋਂ ਲਿਖਣ ਦਾ ਸ਼ੌਂਕ ਜਾਗ ਗਿਆ, ਅਤੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਜ਼ਰੀਆ ਬਣਿਆ, ਅਤੇ ਉੱਥੇ ਇੱਕ ਇੰਡੀਆ ਦੇ ਵਿੱਚ ਸਿੰਗਰ ਸੀ ਪੰਜਾਬ ਦੇ ਵਿੱਚ, ਪਾਲੀ ਦੇਤ ਵਾਲੀ ਆ ਜੀ, ਬਹੁਤ ਸੋਹਣੇ ਪਰਿਵਾਰਿਕ ਗੀਤ ਉਹ ਗਾਉਂਦੇ ਨੇ, ਅਤੇ ਉਹ ਹੁਣ ਥੋੜ੍ਹਾ ਘੱਟ ਗਏ ਨੇ ਆਈ ਥਿੰਕ, ਹੁਣ ਉਹਨਾਂ ਦਾ ਗਾਣਾ ਕੋਈ ਮੈਂ ਸੁਣਿਆ ਨਹੀਂ ਹੈ ਰੀਸੈਂਟਲੀ, ਬਟ ਪਹਿਲਾਂ ਬਹੁਤ ਸੋਹਣੇ ਸੋਹਣੇ ਗੀਤ ਉਹਨਾਂ ਨੇ ਸਾਡੇ ਉਹਨਾਂ ਦੀ ਦੇਣ ਹੈਗੀ ਹੈ ਸਾਨੂੰ। ਸੋ ਉਹਨਾਂ ਨੂੰ ਇੱਕ ਗਾਣਾ ਮੇਰਾ ਲਿਖਿਆ ਹੋਇਆ ਪਸੰਦ ਆ ਗਿਆ ਸੀ, ਮੇਰੇ ਕੋਲ 4-5 ਸੌਂਗ ਸੀ ਉਸ ਟਾਈਮ ਲਿਖੇ ਹੋਏ। ਇੱਕ ਸੌਂਗ ਉਹਨਾਂ ਨੇ ਰੱਖੜੀ ਦੇ ਉੱਤੇ ਸੀਗਾ, ਭੈਣ ਭਰਾਵਾਂ ਦਾ ਗੀਤ, ਜਿਹੜਾ ਉਹਨਾਂ ਨੇ ਉਹ ਸੌਂਗ ਗਾਇਆ ਸੀ ਕਿ ਐਡੇ ਕਿਹੜੇ ਰੋਸੇ ਹੋ ਗਏ ਵੀਰਾ ਅੱਜ ਵੀ ਨਾ ਆਇਆ ਵੇ, ਬਹੁਤ ਸੋਹਣਾ ਗੀਤ ਸੀਗਾ ਉਸ ਟਾਈਮ ਦੇ ਵਿੱਚ, ਬਹੁਤ ਪਸੰਦ ਕੀਤਾ ਗਿਆ ਸੀ। ਅਤੇ ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਹੀ ਇੱਕ ਸਿੰਗਰ ਸੀਗੇ ਸੁਖਵੰਤ ਸੁਖੀ ਜੀ, ਅਤੇ ਉਹਨਾਂ ਨੇ ਇੱਕ ਸੌਂਗ ਮੇਰਾ ਗਾਇਆ ਸੀਗਾ ਉਸ ਟਾਈਮ ਦੇ ਵਿੱਚ। ਬਟ ਬਾਅਦ ਵਿੱਚ ਇਹ ਹੋਇਆ ਕਿ ਸਟੱਡੀ ਨੂੰ ਜਾਂ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਰੁਝੇਵੇਂ ਹੋਰ ਪਾਸੇ ਹੋ ਗਏ ਜੀ, ਅਤੇ ਫਿਰ ਉਹ ਲਿਖਣ ਦਾ ਜਿਹੜਾ ਸ਼ੌਂਕ ਹੈ ਉਹ ਕਿਤੇ ਨਾ ਕਿਤੇ ਦੱਬ ਕੇ ਖਤਮ ਹੀ ਹੋ ਗਿਆ ਸੀ, ਆਈ ਵੁੱਡ ਸੇ।
0: ਠੀਕ।
1: ਅਤੇ ਪਰ ਖਤਮ ਤਾਂ ਨਹੀਂ ਹੋਇਆ, ਖੈਰ ਹੁਣ ਵੀ ਪੋਇਟਰੀ ਲਿਖਦੀ ਹਾਂ, ਪਿਛਲੇ ਕੁਛ ਸਾਲਾਂ ਤੋਂ ਪੋਇਟਰੀ ਲਿਖਦੀ ਹਾਂ, ਅਤੇ ਸੌਂਗ ਨਹੀਂ ਲਿਖਿਆ ਬਟ ਪੋਇਟਰੀ ਲਿਖਦੀ ਹਾਂ।
0: ਤੁਸੀਂ ਜਿਹੜੇ ਉਹ ਗੀਤਾਂ ਦੀ ਗੱਲ ਕੀਤੀ, ਉਹਨਾਂ ਦੋਨਾਂ 'ਚੋਂ ਕੋਈ ਗੀਤ ਗੁਣਗੁਣਾ ਸਕਦੇ ਹੋ?
1: ਲਿਰਿਕਸ ਨਹੀਂ ਯਾਦ ਹੋਣਗੇ ਸਾਰੇ,
0: ਇਟਸ ਓਕੇ। ਚਲੋ ਮੈਂ ਅਗਲਾ ਕੁਐਸਚਨ ਪੁੱਛ ਲੈਂਦੀ ਹਾਂ। ਤੁਸੀਂ ਸਰੋਤਿਆਂ ਨੂੰ ਪਲੀਜ਼ ਇਹ ਦੱਸੋ ਕਿ ਤੁਹਾਡਾ ਜਿਹੜਾ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਤੁਸੀਂ ਗੀਤ ਗਾਇਆ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ।
1: ਹਾਂਜੀ ਉਹ ਇਸ ਤਰ੍ਹਾਂ ਹੋਇਆ ਕਿ ਲਾਸਟ ਈਅਰ ਜਿਹੜੇ ਇੱਥੋਂ ਦੇ ਇੱਕ ਸਿੰਗਰ ਨੇ ਆਸਟ੍ਰੇਲੀਆ ਦੇ ਪਰਥ ਦੇ, ਬਿੰਨੀ ਜਵੰਦਾ ਜੀ, ਉਹਨਾਂ ਨੇ ਟਿਕਟੋਕ ਤੋਂ ਸੁਣ ਕੇ ਮੈਨੂੰ ਕੰਟੈਕਟ ਕੀਤਾ।
0: ਅੱਛਾ।
1: ਕਹਿੰਦੇ ਕਿ ਤੁਹਾਡੀ ਆਵਾਜ਼ ਮੈਨੂੰ ਇੱਕ ਆਪਣੇ ਸੌਂਗ ਦੇ ਵਾਸਤੇ ਚਾਹੀਦੀ ਹੈ, ਮੈਨੂੰ ਪਸੰਦ ਆਈ ਹੈ ਤੁਹਾਡੀ ਆਵਾਜ਼। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸੋਰੀ, ਮੈਂ ਡਿਊਟ ਸੌਂਗ ਦੇ ਵਿੱਚ ਕੰਫਰਟੇਬਲ ਨਹੀਂ ਹਾਂ, ਮੈਂ ਨਹੀਂ ਗਾ ਸਕੂੰਗੀ ਸ਼ਾਇਦ। ਅਤੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਮੈਨੂੰ ਪਤਾ ਤੁਸੀਂ ਗਾ ਲੈਣਾ। ਤੇ ਤੁਸੀਂ ਹਾਂ ਕਰੋ ਇੱਕ ਵਾਰੀ ਤੇ ਤੁਸੀਂ ਗਾ ਲੈਣਾ। ਤੇ ਮੈਨੂੰ ਫਿਰ ਐਂਗਜ਼ਾਇਟੀ ਸੀ ਕਿ ਉਹ ਕਿੱਥੇ ਰਹਿੰਦੇ ਨੇ, ਮੈਂ ਕਿੱਥੇ ਰਹਿੰਦੀ ਹਾਂ, ਕਿਵੇਂ ਹੋਊਗਾ ਇਸ ਤਰ੍ਹਾਂ। ਉਹ ਕਹਿੰਦੇ ਕਿ ਅੱਜ ਕੱਲ੍ਹ ਸਾਰਾ ਕੁਝ ਇੱਥੋਂ ਸਟੂਡੀਓ 'ਚੋਂ ਤੁਹਾਡੀ ਵੋਕਲ ਰਿਕਾਰਡ ਹੋ ਕੇ ਚਲੇ ਜਾਣੀ ਆ, ਬਾਕੀ ਸਭ ਅਸੀਂ ਆਪੇ ਕਰਵਾ ਲੈਣਾ। ਸੋ ਇੱਦਾਂ ਹੀ ਹੋਇਆ ਜੀ, ਇੱਦਾਂ ਸਬੱਬ ਬਣਿਆ ਉਹਨਾਂ ਦੇ ਨਾਲ। ਜਿਹੜਾ ਮੇਰਾ ਡਿਊਟ ਸੌਂਗ, ਫਸਟ ਸੌਂਗ ਸੀਗਾ ਮੇਰਾ, ਉਹ ਅਪ੍ਰੈਲ ਦੇ ਵਿੱਚ ਦਿਸ ਈਅਰ ਉਹ ਆਇਆ ਸੀਗਾ, ਅਤੇ ਏਜਡ ਕੇਅਰ ਵਰਸਿਸ ਫਾਰਮਿੰਗ ਟੂ।
0: ਹਾਂਜੀ
1: ਹਾਂਜੀ, ਉਹ ਏਜਡ ਕੇਅਰ ਵਾਲੀਆਂ ਕੁੜੀਆਂ ਦੇ ਲਈ ਆ ਸਪੈਸ਼ਲੀ। ਅਤੇ ਮੈਂ ਰੈਕਮੈਂਡ ਵੀ ਕਰੂੰਗੀ ਆਪਣੇ ਸਰੋਤਿਆਂ ਨੂੰ ਸਾਰਿਆਂ ਨੂੰ ਕਿ ਜ਼ਰੂਰ ਸੁਣਿਓ ਬਈ ਜਾ ਕੇ, ਬਹੁਤ ਸੋਹਣਾ ਬਾਈ, ਬਹੁਤ ਸੋਹਣਾ ਗਾਉਂਦੇ ਨੇ ਉਹ ਵੀ, ਜਿਹੜੇ ਬਿਨੀ ਜਵੰਦਾ ਜੀ ਨੇ, ਬਹੁਤ ਸੋਹਣੀ ਆਵਾਜ਼ ਆ।
0: ਨਹੀਂ ਆਪਾਂ ਕੋਈ ਨਹੀਂ, ਆਪਾਂ ਹੁਣ ਹੀ ਪਲੇ ਕਰਦੇ ਹਾਂ ਇਹੀ ਗਾਣਾ ਤੁਹਾਡਾ ਜਿਹੜਾ ਤੁਸੀਂ ਗਾਇਆ ਏਜਡ ਕੇਅਰ ਵਰਸਿਸ ਫਾਰਮਿੰਗ, ਅਤੇ ਆਪਾਂ ਇਹ ਗੀਤ ਸੁਣਦੇ ਹਾਂ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਜੀ ਦੋਸਤੋ, ਤੁਸੀਂ ਇਹ ਗੀਤ ਸੁਣਿਆ ਏਜ ਕੇਅਰ ਵਰਸਿਸ ਫਾਰਮਿੰਗ 2, ਜਿਹੜਾ ਕਿ ਮਨੀ ਕੌਰ ਜੀ ਦੀ ਆਵਾਜ਼ ਦੇ ਵਿੱਚ ਅਤੇ ਬਿਨੀ ਜਵੰਦਾ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਗਾਇਆ ਗਿਆ। ਤੁਹਾਨੂੰ ਦੱਸ ਰਹੀ ਕਿ ਤੁਸੀਂ ਸੁਣ ਰਹੇ ਰੇਡੀਓ ਐਡੀਲੇਟ 101.5, ਜਿਹੜਾ ਕਿ ਹਰ ਚੌਥੇ ਐਤਵਾਰ ਸਾਡਾ ਆਪਣਾ ਮੇਲਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਗੈਸਟ ਨੇ ਮਨੀ ਕੌਰ ਜੀ, ਜਿਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ, ਉਹਨਾਂ ਦਾ ਜਿਹੜਾ ਤੁਸੀਂ ਗੀਤ ਸੁਣਿਆ ਉਹਦੇ ਬਾਰੇ ਹੁਣ ਉਹਨਾਂ ਨੂੰ ਥੋੜ੍ਹਾ ਜਿਹਾ ਪੁੱਛਦੇ ਹਾਂ ਕਿ ਇਸ ਗੀਤ ਦੇ ਜਿਹੜੇ ਬੋਲ ਨੇ ਜਾਂ ਜਦੋਂ ਤੁਸੀਂ ਇਸ ਗੀਤ ਦੇ ਜਿਹੜੇ ਵਰਡਿੰਗ ਸੁਣੇ, ਫਿਰ ਤੁਹਾਡੇ ਮਨ 'ਚ ਕਿਹੋ ਜਿਹਾ ਵਿਚਾਰ ਆਇਆ ਕਿ ਹਾਂ, ਲਾਈਕ ਇਟਸ ਗੁੱਡ ਟੂ ਸਿੰਗ?
1: ਹਾਂਜੀ, ਜਦੋਂ ਉਹਨਾਂ ਨੇ ਲਿਰਿਕਸ ਭੇਜੇ ਬਿਨੀ ਜੀ ਨੇ ਮੇਰੇ ਕੋਲ, ਤੇ ਮੈਨੂੰ ਲੱਗਿਆ ਕਿ ਇਟਸ ਵੈਰੀ ਰਿਲੇਟੇਬਲ।
0: ਹਾਂਜੀ,
1: ਤਕਰੀਬਨ ਸਾਰੇ ਹੀ ਉਹ ਐਕਸਪੀਰੀਅੰਸ ਕਰ ਚੁੱਕੇ ਆ ਏਜ ਕੇਅਰ ਦੇ ਵਿੱਚ, ਕੁੜੀਆਂ ਆਪਣੀਆਂ ਵਧੀਆ ਜਿਹੜੀਆਂ ਨਾਮ ਕਮਾ ਰਹੀਆਂ ਨੇ, ਤੇ ਮੁੰਡਿਆਂ ਨੇ ਫਾਰਮ ਲੈ ਲਏ ਹੋਏ ਨੇ, ਫਾਰਮ ਦੇ ਵਿੱਚ ਫਾਰਮਿੰਗ ਕਰਦੇ ਆ, ਆਪਣਾ ਪੰਜਾਬ ਵਰਗਾ ਮਾਹੌਲ ਬਣਾਇਆ ਹੋਇਆ, ਸੋ ਤੇ ਖੁਸ਼ ਨੇ। ਮੇਨ ਚੀਜ਼ ਇਹ ਸੀ ਕਿ ਇਸ ਗਾਣੇ ਵਿੱਚ ਦਰਸਾਇਆ ਗਿਆ ਕਿ ਕੁੜੀ ਏਜ ਕੇਅਰ ਦੇ ਵਿੱਚ ਜੋਬ ਕਰਦੀ ਆ ਅਤੇ ਮੁੰਡਾ ਫਾਰਮਿੰਗ ਕਰ ਰਿਹਾ, ਐਂਡ ਦੇ ਬੋਥ ਆਰ ਹੈਪੀ ਕਿ ਅਸੀਂ ਸਕਸੈਸਫੁਲ ਹੋ ਰਹੇ ਹਾਂ ਆਪਣੇ ਇਸ ਕਿੱਤੇ ਦੇ ਵਿੱਚ। ਸੋ ਇਸ ਕਿੱਤੇ ਨੂੰ ਵੀ ਪ੍ਰਮੋਟ ਕੀਤਾ ਗਿਆ ਅਤੇ ਇਹਦੇ ਲਈ ਇੱਕ ਗ੍ਰੈਟੀਟਿਊਡ, ਇੱਕ ਥੈਂਕਫੁਲਨੈਸ ਵੀ ਦੱਸੀ ਗਈ ਹੈ ਗਾਣੇ ਦੇ ਵਿੱਚ, ਵੀ ਇਹਦੀ ਬਦੌਲਤ ਅੱਜ ਅਸੀਂ ਸੈੱਟ ਹਾਂ।
0: ਹਾਂਜੀ ਹਾਂਜੀ, ਆਈ ਥਿੰਕ ਮੋਸਟਲੀ ਜਿਹੜੇ ਸਟੂਡੈਂਟਸ ਸ਼ੁਰੂ 'ਚ ਆਏ ਨੇ ਉਹਨਾਂ ਨੇ ਏਜ ਕੇਅਰ, ਕੁੜੀਆਂ ਨੇ ਏਜ ਕੇਅਰ ਕੀਤਾ, ਮੁੰਡਿਆਂ ਨੇ ਵੀ ਕਾਫੀ ਕੀਤਾ, ਅਤੇ ਬੋਇਜ਼ ਜਿਹੜੇ ਫਾਰਮਿੰਗ ਖੇਤਾਂ 'ਚ ਜਾਂਦੇ ਸੀ ਕੰਮ ਕਰਨ, ਅਤੇ ਉਹ ਇਹਨਾਂ ਚੀਜ਼ਾਂ ਤੋਂ ਹੀ ਉਹਨਾਂ ਨੇ ਆਪਣੀਆਂ ਫੀਸਾਂ ਕੱਢੀਆਂ, ਆਪਣੀ ਜਿਹੜੀ ਲਾਈਫ ਸ਼ੁਰੂ ਕੀਤੀ।
1: ਬਿਲਕੁਲ ਜੀ,
2: ਅੰਦੇ ਸਰ, ਹਾਂਜੀ, ਇਹੀ ਦੋ ਚੀਜ਼ਾਂ ਮੇਨ ਹੁੰਦੀਆਂ ਨੇ ਵੀ ਆਪਾਂ ਕਿੱਧਰ ਨੂੰ ਜਾਈਏ, ਅਤੇ ਸਭ ਕਰਦੇ ਨੇ ਏਜ ਕੇਅਰ ਦਾ ਵੀ, ਹੈ ਨਾ, ਔਰ ਜੋਬ ਵੀ ਆਰਾਮ ਨਾਲ ਮਿਲ ਜਾਂਦੀ ਹੈ, ਫਿਰ ਜਿਹੜੇ ਘੰਟੇ ਚਾਹੀਦੇ ਉਹ ਵੀ ਮਿਲ ਜਾਂਦੇ, ਹੈ ਨਾ, ਇਹ ਚੀਜ਼ਾਂ ਮਤਲਬ ਸੈੱਟ ਹੋਣ 'ਚ ਮਦਦ ਬਹੁਤ ਕਰਦੀ ਹੈ ਏਜ ਕੇਅਰ ਅਤੇ, ਹੈ ਨਾ
1: ਜੀ।
0: ਹਾਂਜੀ ਮਾਨੀ ਜੀ, ਮੈਂ ਹੁਣ ਅਗਲਾ ਕੁਸ਼ਚਨ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਸਿੰਗਿੰਗ ਬਾਰੇ ਦੱਸਿਆ, ਹੈ ਨਾ, ਤੁਹਾਡੀ ਅਕੈਡਮੀ ਵੀ ਆ ਇੱਕ, ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਦੱਸੋ ਸਰੋਤਿਆਂ ਨੂੰ, ਉਹਦਾ ਤੁਹਾਡਾ ਸ਼ੁਰੂਆਤ ਕਰਨ ਦਾ ਕਿਸ ਤਰ੍ਹਾਂ ਪਲਾਨ ਬਣਿਆ, ਜਾਂ ਉਹਦੇ ਵਿੱਚ ਮਤਲਬ ਕੀ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਆ?
1: ਉਹਦੀ ਸ਼ੁਰੂਆਤ ਅੱਜ ਤੋਂ 8 ਸਾਲ ਪਹਿਲਾਂ ਹੋਈ ਸੀ ਜੀ।
0: ਅੱਛਾ,
1: ਜਿੱਦਾਂ ਕਿ ਮੈਂ ਦੱਸਿਆ ਕਿ ਮੈਂ ਸਟੇਜ 'ਤੇ ਪਰਫੋਰਮ ਕੀਤਾ ਸੀ ਕਾਫੀ ਸਾਲਾਂ ਤੋਂ ਬਾਅਦ ਜਾ ਕੇ, ਕਾਫੀ ਸਾਲਾਂ ਦੇ ਗੈਪ ਤੋਂ ਬਾਅਦ ਜਾ ਕੇ ਗਿੱਧਾ ਪਾਇਆ ਸੀ ਦੁਬਾਰਾ ਤੋਂ, ਅਤੇ ਫਿਰ ਬਸ ਰੁਕੀ ਨਹੀਂ, ਫਿਰ ਚੱਲਦੇ ਗਏ, ਅਤੇ 8 ਸਾਲ ਪਹਿਲਾਂ ਮੇਰੀ ਮੁਲਾਕਾਤ ਇੱਦਾਂ ਹੀ ਉਹਨਾਂ ਐਕਟੀਵਿਟੀਜ਼ ਦੇ ਥਰੂ ਹੀ ਰੀਤ ਗਿੱਲ ਜੀ ਦੇ ਨਾਲ ਹੋਈ, ਜਿਹੜੇ ਕਿ ਭੰਗੜੇ ਦੇ ਵਿੱਚ ਯੂਥ ਫੈਸਟੀਵਲਸ ਵਗੈਰਾ ਪੰਜਾਬ ਦੇ ਵਿੱਚ ਕਰ ਚੁੱਕੇ ਨੇ, ਅਤੇ ਉਹਨਾਂ ਦੇ ਨਾਲ ਮਿਲ ਕੇ ਬਸ ਇਹ ਸਬੱਬ ਬਣਿਆ ਕਿ ਉਹਨਾਂ ਨੇ ਆਪਣਾ ਡ੍ਰੀਮ ਸ਼ੇਅਰ ਕੀਤਾ ਕਿ ਉਹਨਾਂ ਨੇ ਆਲਵੇਜ਼, ਉਹ ਕਹਿੰਦੇ ਮੈਂ ਇੱਕ ਅਕੈਡਮੀ ਖੋਲ੍ਹਣਾ ਚਾਹੁੰਦਾ ਸੀ, ਪਰ ਕਦੀ ਕੋਈ ਸਾਥ, ਕੋਈ ਸਬੱਬ, ਕੋਈ ਇਸ ਤਰ੍ਹਾਂ ਦਾ ਪੁਸ਼ ਨਹੀਂ ਮਿਲਿਆ, ਅਤੇ ਮੈਂ ਉਹਨਾਂ ਨੂੰ ਆਪਣਾ ਦੱਸਿਆ ਕਿ ਮੇਰਾ ਆਲਵੇਜ਼ ਪੈਸ਼ਨ ਸੀ ਕਿ ਮੈਂ ਇੱਦਾਂ ਦਾ ਕੁਛ ਸਟਾਰਟ ਕਰਾਂ, ਕਿ ਆਪਣੇ ਕਲਚਰ ਨਾਲ ਜੁੜੀ ਕੋਈ ਚੀਜ਼, ਅਤੇ ਉਹ ਕਹਿੰਦੇ ਕਿ ਲੈਟਸ ਡੂ ਇਟ ਟੁਗੈਦਰ ਦੈਨ, ਅਤੇ ਉੱਥੋਂ 8 ਸਾਲ ਪਹਿਲਾਂ ਇਹ ਸ਼ੁਰੂਆਤ ਹੋਈ ਜੀ।
0: ਅਤੇ
1: ਸਾਨੂੰ ਲੱਗਦਾ ਸੀਗਾ ਕਿ ਅਸੀਂ ਸਿਰਫ ਆਪਣਾ ਪੈਸ਼ਨ ਇੱਕ ਫੋਲੋ ਕਰਨਾ ਆ, ਕੁਛ ਕੋਈ ਐਡਾ ਵੱਡਾ ਡ੍ਰੀਮ ਲੈ ਕੇ ਨਹੀਂ ਸੀ ਚੱਲੇ, ਕੋਈ ਵੱਡਾ ਵਿਜ਼ਨ ਲੈ ਕੇ ਨਹੀਂ ਸੀ ਚੱਲੇ, ਇੱਕ ਛੋਟਾ ਛੋਟਾ ਕਿ ਬੱਚੇ ਛੋਟੇ ਆਉਣਗੇ, 10 ਬੱਚੇ ਆ ਗਏ, 15 ਬੱਚੇ ਆ ਗਏ ਸਾਡੇ ਕੋਲ, ਅਸੀਂ ਉਹਨੇ ਨਾਲ ਵੀ ਵਾਰ ਹੈਪੀ, ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਸਾਡੇ ਕੋਲ 100 ਦੇ ਅਰਾਊਂਡ ਸਟੂਡੈਂਟਸ ਹੈਗੇ ਆ। ਸਾਡੀਆਂ ਦੋ ਅਕੈਡਮੀਜ਼ ਨੇ, ਇੱਕ ਰਿਵਰਲੀ ਦੇ ਵਿੱਚ ਹੈ ਅਤੇ ਇੱਕ ਪੈਰਾਫੀਲਡ ਦੇ ਵਿੱਚ ਆ, ਸੋ ਰੀਤ ਅਤੇ ਮੈਂ ਦੋਵੇਂ ਹੀ ਇਸ ਅਕੈਡਮੀ ਨੂੰ ਚਲਾਉਂਦੇ ਹਾਂ ਜੀ।
0: ਠੀਕ ਆ ਜੀ, ਵਧੀਆ। ਤੇ ਇਹਦੇ ਵਿੱਚ ਤੁਸੀਂ ਬੇਸਿਕਲੀ ਭੰਗੜਾ ਸਿਖਾਉਂਦੇ ਹੋ ਤੇ?
1: ਹਾਂਜੀ, ਭੰਗੜਾ ਤੇ ਗਿੱਧਾ। ਹਾਂਜੀ, ਭੰਗੜਾ ਤੇ ਗਿੱਧਾ ਮੇਨਲੀ, ਤੇ ਪੰਜਾਬੀ ਲੋਕ ਨਾਚ ਜਿਹੜੇ ਹੈਗੇ ਨੇ ਉਹ ਸਿਖਾਏ ਜਾਂਦੇ ਨੇ, ਤੇ ਵਿੱਚ ਅਸੀਂ ਇੱਕ ਦਿਨ ਐਸਾ ਵੀ ਰੱਖਦੇ ਹੁੰਦੇ ਹਾਂ ਮਹੀਨੇ ਦੇ ਵਿੱਚ, ਜਿਹਦੇ 'ਚ ਬੱਚਿਆਂ ਨੂੰ ਅਸੀਂ ਪੰਜਾਬੀ ਨਾਲ ਜੋੜਨ ਦੀ ਛੋਟੀ ਜਿਹੀ ਕੋਸ਼ਿਸ਼ ਕਰਦੇ ਹਾਂ, ਜਿਹਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਹੋਮਵਰਕ ਦਿੰਦੇ ਹਾਂ ਵਰਬਲ, ਉਹਦੇ 'ਚ ਅਸੀਂ ਉਹਨਾਂ ਨੂੰ ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਦੇ ਨਾਮ ਪੁੱਛਦੇ ਹਾਂ, ਅਤੇ ਜੇ ਬੱਚੇ ਦੱਸਦੇ ਨੇ ਤੇ ਉਹਨਾਂ ਨੂੰ ਕੁਛ ਨਾ ਕੁਛ ਰਿਵਾਰਡ ਜਾਂਦਾ, ਜੇ ਨਹੀਂ ਦੱਸਦੇ ਤੇ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਘਰ ਜਾਓ ਮੰਮੀ ਪਾਪਾ ਨੂੰ ਪੁੱਛ ਕੇ, ਅਗਲੀ ਵਾਰੀ ਤੁਸੀਂ ਸਾਨੂੰ ਆ ਕੇ ਕਲਾਸ ਦੇ ਵਿੱਚ ਜ਼ਰੂਰ ਦੱਸੋ।
0: ਹਾਂਜੀ,
1: ਤੇ ਜਿਹੜੇ ਆਪਣੀਆਂ ਪੰਜਾਬੀ ਜਿਹੜੀਆਂ ਸੱਭਿਆਚਾਰ ਨਾਲ ਜੁੜੀਆਂ ਗੱਲਾਂ ਸਾਡੀਆਂ, ਜਾਂ ਕੋਈ ਇਤਿਹਾਸਿਕ ਦਿਹਾੜਾ ਆ, ਅਸੀਂ ਉਹਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਿੰਨੀ ਵੀ ਹੋ ਸਕਦੀ ਹੈ।
0: ਨਹੀਂ, ਇਹ ਬਹੁਤ ਵਧੀਆ ਗੱਲ ਆ, ਜਿਸ ਤਰ੍ਹਾਂ ਕਿ ਕੋਸ਼ਿਸ਼ ਤਾਂ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਕਿ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ, ਜਿਹੜੇ ਛੋਟੇ ਛੋਟੇ ਵਰਡਸ ਆ ਜਿੱਦਾਂ ਘਰ ਦੇ ਵਿੱਚ ਕੋਈ ਚੀਜ਼ਾਂ ਆ ਉਹਨਾਂ ਨੂੰ ਵੀ ਪੰਜਾਬੀ 'ਚ ਬੱਚਿਆਂ ਨਾਲ ਬੋਲਣ, ਅਤੇ ਬੱਚੇ ਫਿਰ ਕਾਫੀ ਪੰਜਾਬੀ ਸਿੱਖ ਲੈਂਦੇ ਆ।
1: ਬਿਲਕੁਲ ਜੀ, ਸਾਡੇ ਕੋਲ ਕਈ ਵਾਰੀ ਬੱਚੇ ਆਉਂਦੇ ਆ, ਪੇਰੈਂਟਸ ਆਉਂਦੇ ਆ ਲੈ ਕੇ ਕਿ ਤੁਸੀਂ ਪਲੀਜ਼ ਜਦੋਂ ਇਹਨਾਂ ਨਾਲ ਇਹਨਾਂ ਨੂੰ ਇੰਸਟਰਕਸ਼ਨਸ ਦੇਣੀਆਂ ਨੇ, ਤੁਸੀਂ ਪਲੀਜ਼ ਇਹਨਾਂ ਨੂੰ ਇੰਗਲਿਸ਼ 'ਚ ਦਿਓ, ਕਿਉਂਕਿ ਸਾਡੇ ਬੱਚੇ ਨੂੰ ਪੰਜਾਬੀ ਜਾਂ ਹਿੰਦੀ ਨਹੀਂ ਬੋਲਣੀ ਆਉਂਦੀ।
0: ਅੱਛਾ,
1: ਅਤੇ ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਪੇਰੈਂਟਸ ਨੂੰ, ਅਸੀਂ ਜਦੋਂ ਬੱਚਾ ਸਾਡੇ ਕੋਲ ਆ ਜਾਂਦਾ ਅਤੇ ਅਸੀਂ ਉਹਦੇ ਨਾਲ ਪੰਜਾਬੀ 'ਚ ਹੀ ਗੱਲ ਕਰੀਦੀ ਆ, ਅਤੇ ਬੱਚੇ ਨੂੰ ਥੋੜ੍ਹੀ ਟਰਬਲ ਆਉਂਦੀ ਆ ਸਮਝਣ 'ਚ ਆਉਂਦੀ ਆ, ਅਤੇ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਮੈਨੂੰ ਸਮਝ ਨਹੀਂ ਆਇਆ ਬਿਕੋਜ਼ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਤੂੰ ਮੈਨੂੰ ਪੰਜਾਬੀ 'ਚ ਦੱਸ। ਫਿਰ ਉਹ ਕੋਈ ਤੋੜ ਮਰੋੜ ਕੇ ਛੋਟੇ ਛੋਟੇ ਵਰਡ ਜੋੜ ਕੇ ਇੱਕ ਸੈਂਟੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਿਹਨੂੰ ਅਸੀਂ ਸਮਝ ਜਾਂਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਆ, ਅਤੇ ਉਹ ਬਹੁਤ ਖੁਸ਼ ਹੁੰਦੇ ਆ ਕਿ ਅਸੀਂ ਸਮਝ ਗਏ ਹਾਂ। ਦੈਨ ਇਟਸ ਲਾਈਕ ਇਨਕਰੇਜਮੈਂਟ ਹੋ ਜਾਂਦੀ ਆ ਉਹਨਾਂ ਵਾਸਤੇ ਕਿ ਸਾਨੂੰ ਜੋ ਵੀ ਅਸੀਂ ਬੋਲਾਂਗੇ ਇਹਨਾਂ ਨੂੰ ਸਮਝ ਆਉਂਦੀ ਆ। ਫਿਰ ਉਹੀ ਪੇਰੈਂਟਸ ਸਾਨੂੰ, ਬਹੁਤ ਸਾਰੇ ਪੇਰੈਂਟਸ ਦੀ ਫੀਡਬੈਕ ਵੀ ਆਈ ਆ ਵੀ ਸਾਡੇ ਬੱਚੇ ਪੰਜਾਬੀ ਬੋਲਦੇ ਆ, ਹੁਣ ਜਦੋਂ ਇਹ ਦਾਦਾ ਦਾਦੀ ਨਾਨਾ ਨਾਨੀ ਨਾਲ ਜਾਂ ਇੰਡੀਆ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲ ਕਰਦੇ ਆ ਤੇ ਉਹ ਬੜੇ ਖੁਸ਼ ਹੁੰਦੇ ਆ ਵੀ ਤੁਹਾਡੇ ਬੱਚੇ ਬਹੁਤ ਸੋਹਣੀ ਪੰਜਾਬੀ ਬੋਲਦੇ ਆ।
0: ਨਹੀਂ ਵਧੀਆ, ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ। ਸਪੈਸ਼ਲ ਇਹ ਹੁੰਦਾ ਕਿ ਕਮਿਊਨੀਕੇਸ਼ਨ ਦੀ ਕਮੀ ਹੋ ਜਾਂਦੀ ਹੈ ਬੱਚਿਆਂ ਦੀ।
1: ਬਿਲਕੁਲ ਜੀ,
0: ਤੇ ਖਾਸ ਕਰਕੇ ਦਾਦਾ ਦਾਦੀ ਦੇ ਨਾਲ ਇਹ ਇਸ਼ੂ ਆਉਂਦਾ ਹੀ ਆ ਬੱਚਿਆਂ ਨੂੰ।
2: ਪਰ ਬਹੁਤ ਵਧੀਆ ਗੱਲ ਹੈ, ਦੇਖੋ ਪ੍ਰਦੇਸ਼ 'ਚ ਬੈਠ ਕੇ ਤੁਸੀਂ ਸੱਭਿਆਚਾਰ ਨੂੰ ਜ਼ਿੰਦਾ ਰੱਖਿਆ ਹੋਇਆ, ਇੱਕ ਤਾਂ ਆਪਣਾ ਕਲਚਰ ਸੱਭਿਆਚਾਰ ਸਿਖਾ ਰਹੇ ਹੋ, ਫਿਰ ਉੱਪਰੋਂ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਵੀ। ਇਹ ਚੀਜ਼ ਤਾਂ ਬਹੁਤ ਹੈਲਪ ਕਰਦੀ ਹੈ, ਕਿਉਂ ਜਿਹੜੇ ਬੈਠੇ ਆਪਣੇ ਪਿੱਛੇ ਇੰਡੀਆ 'ਚ ਹੈ ਨਾ ਦਾਦਾ ਦਾਦੀ ਨਾਨਾ ਨਾਨੀ, ਅਤੇ ਉਹਨਾਂ ਨੂੰ ਇੰਗਲਿਸ਼ ਸਮਝ ਨਹੀਂ ਆਉਂਦੀ, ਅਤੇ ਬੱਚਿਆਂ ਦੀ ਤਾਂ ਬਿਲਕੁਲ ਉਹਨਾਂ ਨਾਲ ਕਮਿਊਨੀਕੇਸ਼ਨ ਹੀ ਖਤਮ ਹੋ ਜਾਏਗੀ, ਹੈ ਨਾ। ਅਤੇ ਜੇ ਪੰਜਾਬੀ ਸਿੱਖਦੇ ਨੇ ਅਤੇ ਉਹਨਾਂ ਨਾਲ ਵਧੀਆ ਤਰੀਕੇ ਗੱਲ ਕਰਦੇ ਅਤੇ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਬਹੁਤ ਵਧੀਆ ਯਤਨ ਕਰ ਰਹੇ ਹੋ ਅਮਨੀ ਜੀ ਤੁਸੀਂ।
1: ਥੈਂਕ ਯੂ ਸੋ ਮਚ ਨੀਲਮ ਜੀ। ਇਹ ਬਸ ਇਹ ਮੈਨੂੰ ਇੱਦਾਂ ਲੱਗਦਾ ਕਿ ਜਿਹੜੀ ਵੀ ਸਾਡੀ ਭਾਸ਼ਾ ਹੁੰਦੀ ਆ ਨਾ, ਜਿਹੜੀ ਸਾਡੀ ਜਿਹੜੀ ਮਾਂ ਬੋਲੀ ਹੁੰਦੀ ਆ, ਉਹ ਮਾਂ ਬੋਲੀ ਇੱਕ ਸਿਰਫ ਇੱਕ ਬੋਲੀ ਨਹੀਂ ਹੈਗੀ, ਉਹ ਸਾਡੀ ਇੱਕ ਸਾਂਝ ਆ ਸਾਡੇ ਰਿਸ਼ਤਿਆਂ ਦੇ ਨਾਲ। ਅਤੇ ਅਸੀਂ ਜਦੋਂ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਹੁੰਦਾ ਨਾ, ਅਸੀਂ ਆਪਣੀ ਮਾਂ ਬੋਲੀ ਤੋਂ ਇਲਾਵਾ ਜਿਹੜੀ ਮਰਜ਼ੀ ਬੋਲੀ 'ਚ ਕਰੀਏ, ਸਾਡਾ ਉਹ ਐਕਸਪ੍ਰੈਸ਼ਨ ਬਣਦਾ ਨਹੀਂ। ਅਸੀਂ ਜਦੋਂ ਆਪਣੇ ਰਿਸ਼ਤਿਆਂ ਦੇ ਨਾਲ ਇੰਡੀਆ ਦੇ ਵਿੱਚ ਜਾਂ ਇੱਥੇ ਜਦੋਂ ਪੰਜਾਬੀ 'ਚ ਗੱਲ ਕਰਦੇ ਹਾਂ ਨਾ, ਸਾਨੂੰ ਐਂ ਲੱਗਦਾ ਕਿ ਅਸੀਂ ਆਪਣਾ ਦਿਲ ਖੋਲ੍ਹ ਕੇ ਰੱਖ ਦਿੱਤਾ, ਜੋ ਅਸੀਂ ਕਹਿਣਾ ਚਾਹੁੰਦੇ ਸੀ ਅਸੀਂ ਕਹਿਤਾ, ਸਾਨੂੰ ਇੱਕ ਕੰਟੈਂਟਮੈਂਟ ਮਿਲਦੀ ਆ ਉਸ ਤੋਂ ਬਾਅਦ, ਤਸੱਲੀ ਹੋ ਜਾਂਦੀ ਆ, ਹੈ ਨਾ।
2: ਮਹਿਸੂਸ ਹੁੰਦਾ
1: ਬਿਲਕੁਲ ਜੀ, ਇੱਕ ਕਨੈਕਸ਼ਨ ਹੀ ਨਹੀਂ ਜੁੜਦਾ ਉਨੀ ਦੇਰ ਰਿਸ਼ਤਿਆਂ ਨਾਲ। ਜਦੋਂ ਕਦੀ ਫੋਨ ਕਰੋ, ਬੱਚੇ ਫੋਨ ਕੰਨ ਨੂੰ ਲਾ ਕੇ ਬੈਠੇ ਰਹਿੰਦੇ ਆ, ਕਿਉਂਕਿ ਜੋ ਉਹ ਬੋਲਦੇ ਆ ਉੱਧਰ ਨਹੀਂ ਸਮਝ ਆਉਂਦਾ, ਜੋ ਉਹ ਕਹਿੰਦੇ ਨੇ ਇਹਨਾਂ ਨੂੰ ਨਹੀਂ ਸਮਝ ਆਉਂਦਾ, ਤੇ ਉਹ ਕਨੈਕਸ਼ਨ ਨਹੀਂ ਬਣਦਾ ਰਿਸ਼ਤਿਆਂ 'ਚ ਆਪਸ ਦੇ ਵਿੱਚ। ਤੇ ਜਦੋਂ ਪੇਰੈਂਟਸ ਗ੍ਰੈਂਡ ਪੇਰੈਂਟਸ ਇੱਥੇ ਆਉਂਦੇ ਨੇ ਤਾਂ ਇੱਥੇ ਬੱਚਿਆਂ ਨੂੰ ਮਤਲਬ ਆਪਸ 'ਚ ਕੋਈ ਇੰਟਰਸਟ ਨਹੀਂ ਉਹਨਾਂ ਨਾਲ ਹੁੰਦਾ, ਉਹਨਾਂ ਨੂੰ ਵੀ ਨਹੀਂ ਹੁੰਦਾ, ਉਹਨਾਂ ਦਾ ਜੀ ਨਹੀਂ ਲੱਗਦਾ, ਕਿਉਂਕਿ ਉਹਨਾਂ ਦੀ ਭਾਸ਼ਾ ਬੱਚਿਆਂ ਦੀ ਸਮਝ ਨਹੀਂ ਆਉਂਦੀ। ਉਹ ਇੰਗਲਿਸ਼ 'ਚ ਮਾਂ ਬਾਪ ਤਾਂ ਸਮਝ ਲੈਂਦੇ ਆ, ਪਰ ਗ੍ਰੈਂਡ ਪੇਰੈਂਟਸ ਨਹੀਂ ਸਮਝ ਸਕਦੇ, ਤੇ ਉਹ ਛੇਤੀ ਮੁੜਦੇ ਨੇ। ਮੇਰੇ ਸਾਹਮਣੇ 2-3 ਕੇਸ ਇੱਦਾਂ ਦੇ ਹੋਏ ਨੇ ਜਿਹਦੇ 'ਚ ਉਹ ਗ੍ਰੈਂਡ ਪੇਰੈਂਟ ਸਾਲ ਸਾਲ ਦਾ ਵੀਜ਼ਾ ਲਗਵਾ ਕੇ ਆਏ ਸੀ, ਫਿਰ ਉਹ 3-3 ਮਹੀਨਿਆਂ 'ਚ ਮੁੜ ਗਏ, ਉਹ ਕਹਿੰਦੇ ਸਾਡਾ ਜੀ ਨਹੀਂ ਲੱਗਦਾ,
2: ਜੀ ਨਹੀਂ ਲੱਗਦਾ, ਕਿਉਂਕਿ ਬੱਚੇ ਗੱਲ ਹੀ ਨਹੀਂ ਕਰਦੇ ਆਪਣੀ ਭਾਸ਼ਾ ਦੇ ਵਿੱਚ। ਹਾਂਜੀ, ਅਤੇ ਇਸ ਖੂਬਸੂਰਤ ਯਤਨ ਨੂੰ ਤੁਸੀਂ ਜਾਰੀ ਰੱਖਣ ਲਈ, ਮਨੀ ਜੀ ਤੁਸੀਂ ਕਿਹਾ ਵੀ 2 ਅਕੈਡਮੀਆਂ ਖੋਲੀਆਂ ਹੋਈਆਂ ਹਨ, ਇੱਕ ਰੀਵਰ ਲਈ ਅਤੇ ਇੱਕ ਹੋਰ ਕਿੱਥੇ ਖੋਲੀ ਹੋਈ?
1: ਪੈਰਾਫੀਲਡ ਗਾਰਡਨ।
2: ਪੈਰਾਫੀਲਡ ਗਾਰਡਨ 'ਚ। ਅਤੇ ਆਪਣੀ ਅਕੈਡਮੀ ਦਾ ਨਾਮ ਕੀ ਹੈ ਜੀ?
1: ਫੋਕ ਵੇਵ ਐਡੀਲੇਡ, ਸੋਰੀ ਜੀ ਇਹ ਤਾਂ ਦੱਸਣਾ ਹੀ ਭੁੱਲ ਗਏ।
2: ਹਾਂਜੀ,
1: ਫੋਕ ਵੇਵ ਐਡੀਲੇਡ ਹੈ ਜੀ।
2: ਅੱਛਾ,
1: ਅਤੇ ਇਹ ਸਾਡੀ ਪਹਿਲਾਂ ਪੈਰਾਫੀਲਡ ਗਾਰਡਨਸ ਵਿੱਚ ਹੀ ਸਟਾਰਟ ਕੀਤੀ ਸੀ ਅਸੀਂ, ਸੋ ਹੁਣ ਜਿਹੜਾ ਸੈਕਿੰਡ ਹੈਗਾ ਸਾਡੀ ਬ੍ਰਾਂਚ ਹੈਗੀ ਆ, ਉਹ ਪਿਛਲੇ 2 ਸਾਲ ਤੋਂ ਰਿਵਰਲੀ ਦੇ ਵਿੱਚ ਚੱਲ ਰਹੀ ਹੈ।
2: ਅਤੇ ਜਿਹੜੇ ਬਾਕੀ ਨਵੇਂ ਪੇਰੈਂਟਸ ਆਉਂਦੇ ਆ ਹੈ ਨਾ, ਆਪਣੇ ਬੱਚਿਆਂ ਦੀ ਲੱਭਦੇ ਆ ਵੀ ਕੋਈ ਜਗ੍ਹਾ ਜਿੱਥੇ ਆਪਾਂ ਜੋੜ ਸਕੀਏ ਸੱਭਿਆਚਾਰ ਨਾਲ ਸਾਡਾ ਗਿੱਧਾ ਭੰਗੜਾ ਸਿੱਖਣ, ਉਹ ਤੁਹਾਨੂੰ ਅਪਰੋਚ ਕਿੱਦਾਂ ਕਰਨ?
1: ਉਹ ਜੀ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ, ਸਾਡੇ ਫੋਕਵੇਵ ਦੇ ਪੇਜ ਦੇ ਉੱਤੇ ਅਤੇ ਇੰਸਟਾਗ੍ਰਾਮ ਦੇ ਪੇਜ ਦੇ ਉੱਤੇ ਜਾ ਕੇ ਤੁਸੀਂ ਸਾਡੇ ਉੱਤੇ ਕੰਟੈਕਟ ਡਿਟੇਲਸ ਹੈਗੀਆਂ ਨੇ, ਅਤੇ ਸਾਡੇ ਉੱਤੇ ਪੋਸਟਰ ਵੀ ਪਾਏ ਹੋਏ ਨੇ, ਉਹਨਾਂ ਦੇ ਉੱਤੇ ਕੰਟੈਕਟ ਨੰਬਰ ਨੇ, ਰੀਤ ਦਾ ਨੰਬਰ ਵੀ ਹੈ, ਮੇਰਾ ਨੰਬਰ ਵੀ ਹੈ, ਕੰਟੈਕਟ ਕਰ ਸਕਦੇ ਆ।
0: ਅਤੇ ਕਿਹੜੀ ਏਜ ਗਰੁੱਪ ਤੋਂ ਸ਼ੁਰੂ ਕਰ ਸਕਦੇ ਆ, ਕਿਹੜੀ ਕਿਹੜੀ ਏਜ ਗਰੁੱਪ ਦੇ ਮਤਲਬ ਐਡਮਿਸ਼ਨ ਲੈ ਸਕਦੇ ਨੇ ਬੱਚੇ?
1: ਇਹ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ।
0: ਹਾਂਜੀ,
1: ਏਜ ਗਰੁੱਪ ਤਾਂ ਇੱਦਾਂ ਜੀ, ਅਸੀਂ 6 ਸਾਲ ਤੋਂ ਸਟਾਰਟ ਕੀਤਾ ਸੀਗਾ, 6 ਤੋਂ ਅਬਵ, ਅਤੇ ਫਿਰ ਬਾਅਦ 'ਚ ਕੀ ਹੋਇਆ, ਡਾਊਨ ਦਾ ਟਰੈਕ ਜਾ ਕੇ ਅਸੀਂ ਰੀਅਲਾਈਜ਼ ਕੀਤਾ ਕਿ ਸਾਡੇ ਕੋਲ ਪੇਰੈਂਟਸ ਇਹੋ ਜਿਹੇ ਬੱਚੇ ਲੈ ਕੇ ਆਏ ਨੇ ਜਿਹੜੇ 4-4 ਸਾਲ ਦੇ, 3.5-3 ਸਾਲ ਦੇ ਬੱਚੇ ਨੇ, ਉਹ ਕਹਿੰਦੇ ਸੀਗੇ ਵੀ ਇਹ ਘਰੇ ਬਹੁਤ ਮਤਲਬ ਯੂਟਿਊਬ ਲਾ ਕੇ ਨੱਚਦੇ ਨੇ, ਇਹਨਾਂ ਨੂੰ ਪਲੀਜ਼ ਰੱਖ ਲਓ, ਇਹ ਜੋ ਵੀ ਇੱਥੇ ਕਰਨਗੇ ਨਾ ਤੁਸੀਂ ਰੱਖ ਲਓ ਇਹਨਾਂ ਨੂੰ। ਅਸੀਂ 1-2 ਕਲਾਸਾਂ ਉਹਨਾਂ ਦੀਆਂ ਸ਼ੌਂਕ ਵਜੋਂ ਲਵਾ ਦਿੰਦੇ ਸੀਗੇ, ਫਿਰ ਬਾਅਦ 'ਚ ਸਾਡੇ ਕੋਲ ਹੋਰ ਮਲਟੀਪਲ ਐਡਮਿਸ਼ਨਸ ਆਈਆਂ ਉੱਦਾਂ ਦੀਆਂ ਕਿ ਬੱਚੇ ਨੂੰ ਸ਼ੌਂਕ ਹੈ ਅਤੇ ਬੱਚਾ ਉੱਥੇ ਆ ਕੇ ਕਰਦਾ ਵੀ ਸੀਗਾ, ਇਹ ਨਹੀਂ ਸੀ ਕਿ ਬੱਚੇ ਰੋਂਦੇ ਸੀ, ਕਈ ਵਾਰੀ ਹੁੰਦਾ ਬੱਚਾ ਰੋ ਪੈਂਦਾ ਆ ਕੇ, ਪਰ ਕਰਦੇ ਸੀਗੇ। ਸੋ ਇਸ ਕਰਕੇ ਹੁਣ ਜਿਹੜੀ ਏਜ ਲਿਮਿਟ ਹੈ ਨਾ, ਉਹ 3.5-4 ਸਾਲ ਤੋਂ ਹੋ ਗਈ ਹੋਈ ਹੈ ਜੀ ਸਟਾਰਟ, ਅਤੇ ਉਸ ਤੋਂ ਬਾਅਦ ਕੋਈ ਵੀ ਏਜ ਦਾ ਬੰਦਾ ਸਾਡੇ ਕੋਲ ਆ ਸਕਦਾ ਜੀ।
0: ਠੀਕ ਹੈ, ਠੀਕ, ਆਪਾਂ ਵੀ ਜੁਆਇਨ ਕਰਦੇ ਹਾਂ।
1: ਬਿਲਕੁਲ ਜੀ, ਆਓ ਜੀ, ਤੁਹਾਡੀ ਆਪਣੀ ਅਕੈਡਮੀ ਆ।
2: ਤੇ ਉਹ ਪਰਮਜੀਤ ਜੀ ਦੇ ਸਵਾਲ ਦੇ ਨਾਲ ਜੁੜਿਆ ਹੋਇਆ ਮੇਰਾ ਨਾਲ ਦਾ ਸਵਾਲ ਹੈ, ਸ਼ੁਰੂਆਤ ਤਾਂ ਤੁਸੀਂ ਦੱਸਤੀ, ਦੇਖੋ 3.5-4 ਸਾਲ ਤੋਂ ਹੋ ਗਈ, ਪਰ ਅੱਗੇ ਕੋਈ ਲਿਮਿਟ ਹੈ?
1: ਕੋਈ ਲਿਮਿਟ
2: ਜੇ 50 ਸਾਲ ਦਾ ਵੀ ਕੋਈ ਆਉਣਾ
0: ਚਾਹੀਦਾ,
1: ਇੱਕ ਕਹਾਵਤ ਹੈ ਨਾ ਆਪਣੇ ਪੰਜਾਬ ਦੀ ਕਿ ਸ਼ੌਂਕ ਦਾ ਮੁੱਲ ਕੋਈ ਨਾ, ਤੇ ਜਿਹੜੀ ਇਹ ਸਿੱਖਣ ਦੀ ਇਹ ਉਮਰ ਕੋਈ ਨਹੀਂ ਆ, ਇਹਦੇ ਵਿੱਚ ਤੁਸੀਂ ਆਪਣਾ ਇਹ ਰੂਹ ਦਾ ਖੇੜਾ ਹੈ, ਸਾਡੇ ਜਿਹੜੇ ਲੋਕ ਨਾਚ ਨੇ ਗਿੱਧਾ ਭੰਗੜਾ ਇਹ ਸਾਡੀ ਰੂਹ ਦੇ ਖੇੜੇ ਨੇ, ਸਾਡੀਆਂ ਜੜ੍ਹਾਂ
2: ਠੀਕ ਹੈ ਜੀ, ਫਿਰ ਤਾਂ ਬਿਗਨਰਸ ਲਈ ਵੀ ਹੋਣਗੀਆਂ ਕਲਾਸਾਂ?
1: ਹਾਂਜੀ ਬਿਲਕੁਲ ਜੀ, ਬਿਗਨਰਸ ਲਈ ਵੀ ਕਲਾਸਿਸ ਨੇ, ਸਵੇਰੇ 10 ਵਜੇ ਤੋਂ ਬੈਚ ਸਟਾਰਟ ਹੋ ਜਾਂਦੇ ਆ ਜੀ ਸਾਡੇ ਪੈਰਾਫੀਲਡ ਦੇ ਵਿੱਚ, ਸਾਡੇ ਮਲਟੀਪਲ ਬੈਚਸ ਚੱਲਦੇ ਨੇ, 2 ਵਜੇ ਤੱਕ ਅਸੀਂ ਉੱਥੇ ਹੀ ਹੁੰਦੇ ਹਾਂ 10 ਤੋਂ ਲੈ ਕੇ। ਹਾਂਜੀ
2: ਅਸੀਂ ਤਾਂ ਜ਼ਰੂਰ ਆਵਾਂਗੇ ਜੀ ਫਿਰ ਪਰਮ ਜੀ।
1: ਬਿਲਕੁਲ ਬਿਲਕੁਲ ਜ਼ਰੂਰ ਆਓ ਜੀ।
0: ਮਨੀ ਜੀ ਹੁਣ ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹਾਂਗੀ ਕਿ ਜਿਹੜਾ ਤੁਹਾਡਾ ਰੀਸੈਂਟ ਸੌਂਗ ਆਇਆ ਉਹ ਥੋੜ੍ਹਾ ਜਿਹਾ ਗੁੰਗਣਾ ਦਿਓ ਪਲੀਜ਼, ਤੇ ਆਪਾਂ ਫਿਰ ਉਸ ਤੋਂ ਬਾਅਦ ਉਹਨੂੰ ਪਲੇ ਕਰ ਦਾਂਗੇ।
1: ਜੀ ਬਿਲਕੁਲ ਜੀ ਜ਼ਰੂਰ।
0: ਹਾਂਜੀ
1: ਇਹ ਸੌਂਗ ਜੀ ਮੇਰਾ ਲਾਸਟ ਮੰਥ ਹੀ ਰਿਲੀਜ਼ ਹੋਇਆ, ਮੇਰਾ ਪਹਿਲਾ ਸੋਲੋ ਟਰੈਕ ਹੈ ਮੇਰਾ ਇਹ।
0: ਹਾਂਜੀ
1: ਤੇ ਇਹਦਾ ਨਾਮ ਹੈਗਾ ਘੁੱਗੀਆਂ ਦਾ ਜੋੜਾ।
0: ਠੀਕ ਹੈ,
1: ਤੇ ਇਸ ਟਾਈਮ ਸਾਰੇ ਸੋਸ਼ਲ ਪਲੇਟਫਾਰਮਸ ਦੇ ਉੱਤੇ ਅਵੇਲੇਬਲ ਵੀ ਹੈਗਾ ਇਹ, ਤੇ ਮੇਰੇ ਯੂਟਿਊਬ ਚੈਨਲ ਮਨੀ ਕੇ ਮਿਊਜ਼ਿਕ ਦੇ ਉੱਤੇ ਵੀ ਤੁਸੀਂ ਜਾ ਕੇ ਸਾਰੇ ਸਰੋਤੇ ਸੁਣ ਸਕਦੇ ਨੇ। ਜਿੱਦਾਂ ਕਿ ਤੁਸੀਂ ਕਿਹਾ ਕਿ ਮੈਂ 2 ਕਲਾਈਨਾਂ ਸੁਣਾਉਂਦੀ ਹਾਂ, ਤੇ ਫਿਰ ਤੁਸੀਂ ਸਰੋਤਿਆਂ ਨੂੰ ਟਰੈਕ ਚੱਕ ਕੇ ਸੁਣਾ ਸਕਦੇ ਹੋ।
0: ਹਾਂਜੀ
1: ਠੀਕ ਹੈ ਜੀ।

0: ਹਾਂਜੀ ਦੋਸਤੋ, ਮਨੀ ਕੌਰ ਜੀ ਦੇ ਗੀਤ ਦਾ ਆਨੰਦ ਤਾਂ ਤੁਸੀਂ ਬਹੁਤ ਲਿੱਤਾ ਹੋਣਾ ਘੁੱਗੀਆਂ ਦੇ ਜੋੜੇ ਦਾ, ਅਤੇ ਹੁਣ ਰੇਡੀਓ ਐਡਲਾਈਡ 101.5 FM ਰਿਚ ਐਂਡ ਰੀਅਲ 'ਤੇ ਵਾਪਸ ਆ ਜਾਓ, ਜਿੱਥੇ ਆਪਾਂ ਫਿਰ ਦੁਬਾਰਾ ਜੁੜਦੇ ਹਾਂ ਮਨੀ ਕੌਰ ਜੀ ਨਾਲ, ਅਤੇ ਉਹਨਾਂ ਤੋਂ ਆਪਾਂ ਜਾਣਦੇ ਉਹਨਾਂ ਦੇ ਗੀਤ ਬਾਰੇ, ਉਹਨਾਂ ਨੂੰ ਕਹਿੰਦੇ ਥੋੜ੍ਹਾ ਹੋਰ ਦੱਸੋ ਵੀ ਤੁਸੀਂ ਆਪਣੇ ਇਸ ਗੀਤ ਬਾਰੇ, ਘੁੱਗੀਆਂ ਦਾ ਜੋੜਾ ਜਿਹੜਾ ਤੁਹਾਡਾ ਸੋਲੋ ਟਰੈਕ ਆਇਆ, ਮਨੀ ਜੀ ਸਾਡੇ ਸਰੋਤਿਆਂ ਨੂੰ ਦੱਸੋ ਉਹਨਾਂ ਬਾਰੇ ਪਲੀਜ਼।
1: ਘੁੱਗੀਆਂ ਦਾ ਜੋੜਾ ਆਈ ਥਿੰਕ ਜੀ ਮੇਰੇ ਦਿਲ ਦੇ ਬਹੁਤ ਨੇੜੇ ਆ, ਇਹ ਲਿਰਿਕਸ ਵੀ ਬਹੁਤ ਸੋਹਣੇ ਨੇ, ਅਤੇ ਜੇ ਲਿਰਿਕਸ ਦੇ ਬਾਰੇ ਮੈਂ ਪਹਿਲਾਂ ਗੱਲ ਕਰਨਾ ਚਾਹੂੰਗੀ ਕਿ ਇਹਦਾ ਜਿਹੜਾ ਕ੍ਰੈਡਿਟ ਹੈ, ਜਿਹੜੇ ਲਿਰਿਕਸ ਲਿਖੇ ਨੇ ਉਹ ਇੱਥੇ ਬਲਵਾਨ ਬਰਾੜ ਜੀ ਨੇ, ਉਹਨਾਂ ਦਾ ਲਿਖਿਆ ਹੋਇਆ ਗੀਤ ਹੈ ਇਹ, ਅਤੇ ਬਲਵਾਨ ਬਰਾੜ ਜੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਹੈਗੇ ਨੇ, ਉਹਨਾਂ ਨੂੰ ਸਾਰੇ ਹੀ ਜਾਣਦੇ ਨੇ, ਉਹਨਾਂ ਦੇ ਵਧੀਆ ਸਿੰਗਰਸ ਜਿਹੜੇ ਹੈਗੇ ਨੇ ਉਹਨਾਂ ਨੇ ਗੀਤ ਬਲਵਾਨ ਜੀ ਦੇ ਗਾਏ ਹੋਏ ਨੇ, ਅਤੇ ਮਤਲਬ ਇਸ ਗੀਤ ਦੇ ਨਾਲ ਜਿਹੜੀ ਇਹਦੇ ਲਿਰਿਕਸ ਨੇ ਉਹਦੀ ਡੂੰਘਾਈ ਹੈ, ਅਤੇ ਉਹਨਾਂ ਦੀ ਕਲਮ ਦੀ, ਉਹਨਾਂ ਦੀ ਲੇਖਣੀ ਦੇ ਵਿੱਚ ਜਿਹੜੀ ਗੰਭੀਰਤਾ ਹੈ, ਜਿਹੜੀ ਮਤਲਬ ਗਹਿਰਾਈ ਹੈ ਨਾ, ਉਹ ਚੀਜ਼ ਨੂੰ ਮੈਂ ਬਹੁਤ ਮਾਣਿਆ ਇਸ ਗੀਤ ਦੇ ਥਰੂ। ਮੈਂ ਉਹਨਾਂ ਨੂੰ ਬਾਈ ਜੀ ਨੂੰ ਕਦੀ ਮਿਲੀ ਨਹੀਂ ਆ ਹਾਲੇ ਤੱਕ, ਫੋਨ ਦੇ ਥਰੂ ਹੀ ਸਾਰਾ ਕੁਛ ਹੋਇਆ,
2: ਓਕੇ,
1: ਅਤੇ ਬਟ ਉਹਨਾਂ ਦੀ ਕਲਮ ਦੇ ਵਿੱਚ ਕੁਛ ਐਸਾ ਹੈ, ਅਤੇ ਮੈਂ ਲੁੱਕ ਫੋਰਵਰਡ ਵੀ ਕਰਦੀ ਹਾਂ ਕਿ ਜਿਹੜੇ ਮੇਰੇ ਫਿਊਚਰ 'ਚ ਗੀਤ ਆਉਣ ਅਤੇ ਮੈਂ ਬਾਈ ਜੀ ਤੋਂ ਹੀ ਗੀਤ ਲਿਖਵਾ ਕੇ ਗਾਇਆ ਕਰਾਂ। ਮੈਨੂੰ ਬਹੁਤ ਹੀ ਜ਼ਿਆਦਾ ਉਸ ਚੀਜ਼ ਦੇ ਨਾਲ ਮੈਂ ਅਟੈਚਡ ਫੀਲ ਕਰਦੀ ਹਾਂ ਇਸ ਲਿਰਿਕਸ ਦੇ ਨਾਲ, ਅਤੇ ਆਈ ਥਿੰਕ ਗਾਣਾ ਇੰਨਾ ਸੋਹਣਾ ਲਿਖਿਆ ਹੋਇਆ ਸੀ, ਅਤੇ ਉੱਤੋਂ ਕੰਪੋਜ਼ ਕੀਤਾ ਇੱਥੋਂ ਜੀ ਸਨਰਾਜ ਮਿਊਜ਼ਿਕ ਵਾਲਿਆਂ ਨੇ, ਅਤੇ ਸਨਰਾਜ ਭਾਜੀ ਵੀ ਕਿਸੇ ਵੀ ਮੈਨੂੰ ਲੱਗਦਾ ਕਿ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈਗੇ, ਉਹਨਾਂ ਨੂੰ ਸਾਰੇ ਹੀ ਜਾਣਦੇ ਆ, ਬਹੁਤ ਹੀ ਸੋਹਣੇ ਕੰਪੋਜ਼ ਕਰਦੇ ਨੇ ਗੀਤ, ਉਹ ਬਹੁਤ ਹੀ ਵਧੀਆ, ਉਹਨਾਂ ਦਾ ਇੱਕ ਨਾਮ ਹੈ ਇੱਥੇ। ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮੈਨੂੰ ਗਾਣਾ ਰਿਕਾਰਡ ਕਰਾਇਆ, ਮੈਂ ਨਵੀਂ ਸਿੰਗਰ ਸੀ, ਮੈਨੂੰ ਕਾਫੀ ਜ਼ਿਆਦਾ ਮੇਰੇ ਅੰਦਰ ਐਂਗਜ਼ਾਇਟੀ ਸੀਗੀਆਂ ਰਿਕਾਰਡਿੰਗ ਦੇ ਟਾਈਮ ਦੀਆਂ, ਪਰ ਬਹੁਤ ਕੰਫਰਟੇਬਲ ਉਹਨਾਂ ਨੇ ਫੀਲ ਕਰਾਇਆ, ਬਹੁਤ ਪੇਸ਼ੈਂਸ ਦੇ ਨਾਲ ਉਹਨਾਂ ਨੇ ਮੇਰੇ ਕੋਲੋਂ ਗਾਣਾ ਗਵਾ ਲਿਆ, ਆਈ ਵੁੱਡ ਸੇ। ਅਤੇ ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਕਿ ਕਈ ਵਾਰੀ ਸਾਨੂੰ ਲੱਗਦਾ ਕਿ ਮੈਂ ਗਾਣਾ ਰਿਕਾਰਡ ਕਰਨ ਚੱਲਿਆ, ਮੈਂ ਗਾਣਾ ਆ, ਮਤਲਬ ਮੇਰਾ ਗਾਣਾ ਹੈ, ਮੈਂ ਗਾ ਲੈਣਾ ਹੈ, ਪਰ ਜਿੱਦਾਂ ਹੀ ਤੁਸੀਂ ਸਟੂਡੀਓ 'ਚ ਜਾਂਦੇ ਹੋ ਨਾ, ਅਤੇ ਇਹ ਚੀਜ਼ ਹੀ ਐਸੀ ਹੁੰਦੀ ਹੈ ਜੀ, ਵੱਡੇ ਵੱਡਿਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਬਹੁਤ ਜ਼ਿਆਦਾ ਜੀ। ਹਾਂਜੀ, ਅਤੇ ਫਿਰ ਉੱਥੇ ਉਹਨਾਂ ਨੇ ਜਿਹੜਾ ਮਤਲਬ ਉਹ ਆਪਣੀ ਸਪੋਰਟ ਦੇ ਨਾਲ ਅਤੇ ਆਪਣੇ ਐਨਕਰੇਜਮੈਂਟ ਦੇ ਨਾਲ ਜਾਂ ਆਪਣੀ ਪੇਸ਼ੈਂਸ ਦੇ ਨਾਲ ਜਿੱਦਾਂ ਉਹਨਾਂ ਨੇ ਗਾਣਾ ਰਿਕਾਰਡ ਕਰਾਇਆ, ਅਤੇ ਮੈਂ ਕਹੂੰਗੀ ਕਿ ਹੈਟਸ ਆਫ ਟੂ ਦੈਟ ਮੈਨ ਟੂ। ਅਤੇ ਉਹਨਾਂ ਦੇ ਨਾਲ ਮੇਰੇ ਫਿਊਚਰ ਪ੍ਰੋਜੈਕਟ ਵੀ ਮੈਂ ਬਹੁਤ ਕੰਫਰਟੇਬਲ ਹਾਂ ਕਰਨ ਲਈ, ਅਤੇ ਫਿਊਚਰ ਪ੍ਰੋਜੈਕਟ ਵੀ ਮੇਰੇ ਉਹਨਾਂ ਦੇ ਨਾਲ ਆ ਰਹੇ ਨੇ ਹੋਰ ਵੀ।
2: ਠੀਕ ਆ, ਵਧੀਆ,
0: ਬਹੁਤ ਵਧੀਆ ਗੱਲ ਹੈ।
1: ਹਾਂਜੀ,
0: ਅਤੇ ਤੁਹਾਨੂੰ ਗੀਤ ਦੇ ਬੋਲ ਇੰਨੇ ਵਧੀਆ ਲੱਗੇ, ਪਸੰਦ ਆਏ, ਤੁਸੀਂ ਆਪਣੇ ਆਉਣ ਵਾਲੇ ਗਾਣੇ ਵੀ ਉਹਨਾਂ ਤੋਂ ਲਿਖਵਾਉਣਾ ਚਾਹੋਗੇ?
1: ਮੇਰੀ ਤਾਂ ਇੱਛਾ ਹੀ ਹੈ ਜੀ, ਬਾਕੀ ਤਾਂ ਹੁਣ ਬਲਵਾਨ ਬਾਈ ਦੱਸ ਸਕਦੇ ਨੇ, ਉਹ ਕਹਿੰਦੇ ਸੀਗੇ ਕਿ ਉਹਨਾਂ ਆਪਣਾ ਪਟਾਰਾ ਖੋਲਣਗੇ, ਉਹ ਮੇਰੇ ਲਈ ਹੋਰ।
2: ਹਾਂਜੀ ਹਾਂਜੀ, ਜ਼ਰੂਰ। ਤੁਸੀਂ ਜਿਸ ਤਰ੍ਹਾਂ ਫਿਊਚਰ ਦੀ ਹੀ ਗੱਲ ਕੀਤੀ, ਫਿਊਚਰ 'ਚ ਤੁਹਾਡੇ ਹੋਰ ਕੀ ਪਲੈਨਸ ਨੇ, ਕਿ ਕਿਸ ਤਰ੍ਹਾਂ ਦੇ ਤੁਸੀਂ ਹੋਰ ਅੱਗੋਂ ਗੀਤ ਗਾਣਾ ਪਸੰਦ ਕਰੋਗੇ?
1: ਫਿਊਚਰ ਦੇ ਵਿੱਚ ਪਰਮਜੀਤ ਜੀ ਅਤੇ ਨੀਲਮ ਜੀ, ਮੈਂ ਇੱਥੇ ਆਪਣੇ ਐਡੀਲੇਡ ਦੇ ਵਿੱਚ ਇੱਕ ਹੈਗੇ ਨੇ ਚੀਫ ਪਾਰਸ ਜੋਸ਼ੀ, ਨਾ ਉਹਨਾਂ ਦਾ ਨਾਮ ਹੈ, ਚੀਫ ਦੇ ਨਾਂ ਤੋਂ ਉਹਨਾਂ ਦਾ ਅਕਾਊਂਟ ਹੈ, ਅਤੇ ਉਹ ਰੈਪਰ ਨੇ ਇੱਥੋਂ ਦੇ, ਕਾਫੀ ਵਧੀਆ ਰੈਪ ਕਰਦੇ ਨੇ, ਬਹੁਤ ਸੋਹਣੇ ਸਿੰਗਰ ਨੇ ਅਤੇ ਬਹੁਤ ਹੀ ਹੰਬਲ ਪਰਸਨ। ਉਹਨਾਂ ਨੂੰ ਮੈਂ ਮਿਲੀ ਹਾਂ 2-4 ਵਾਰੀ, ਅਤੇ ਉਹਨਾਂ ਨੇ ਵੀ ਇਸ ਤਰ੍ਹਾਂ ਹੀ, ਉਹਨਾਂ ਨਾਲ ਮਿਲਣ ਦਾ ਸਬੱਬ ਬਣਿਆ, ਅਤੇ ਉਹਨਾਂ ਨੇ ਵੀ ਮੈਨੂੰ ਇੱਕ ਗਾਣੇ ਦੇ ਵਿੱਚ ਆਪਣੇ ਰੈਪ ਕਰਨਾ ਸੀਗਾ, ਅਤੇ ਜਦਕਿ ਉਹ ਮੇਰਾ ਜੋਨਰ ਨਹੀਂ ਹੈਗਾ, ਬਟ ਉਹੀ ਗੱਲ ਵਿਨੀ ਜੀ ਵਾਲੀ, ਅਤੇ ਉਹ ਕਹਿੰਦੇ ਕਿ ਨਹੀਂ ਮੈਂ ਤੁਹਾਡੇ ਤੋਂ ਕਰਵਾ ਲੂੰਗਾ।
2: ਠੀਕ ਆ,
1: ਸੋ ਉਹ ਜਿਹੜਾ ਗਾਣਾ ਆ ਜੀ ਬਹੁਤ ਛੇਤੀ ਦਰਸ਼ਕਾਂ ਦੇ ਸਾਹਮਣੇ ਆਊਗਾ, ਆਈ ਥਿੰਕ ਸਪਟੈਂਬਰ ਦੇ ਵਿੱਚ, ਮਿਡ ਸਪਟੈਂਬਰ ਜਾਂ ਸਪਟੈਂਬਰ ਦੇ ਐਂਡ ਤੱਕ ਉਹ ਗਾਣਾ ਰਿਲੀਜ਼ ਹੋ ਜੂਗਾ। ਸੋ ਇਸ ਟਾਈਮ ਜਿਹੜੇ ਚੀਫ ਜੀ ਨੇ ਉਹ ਲੱਗੇ ਹੋਏ ਨੇ, ਉਹ ਉਹਨਾਂ ਦਾ ਪਲਾਨ ਕੁਛ ਹੋਰ ਹੈ, ਮੈਂ ਇੱਥੇ ਰਿਵੀਲ ਨਹੀਂ ਕਰ ਸਕਦੀ, ਸੋ ਉਹਦੇ ਵਿੱਚ ਉਹ ਗਾਣਾ ਨਾਲ ਆਊਗਾ ਜੀ, ਮੇਰਾ ਅਤੇ ਜਿਹੜਾ ਪਾਰਸ ਜੀ ਦਾ, ਜਿਹੜਾ ਚੀਫ ਜੀ ਦਾ ਗਾਣਾ ਆ ਉਹਦੇ ਵਿੱਚ ਆਊਗਾ। ਹਾਂਜੀ, ਅਤੇ ਬਾਕੀ ਫਿਊਚਰ 'ਚ ਜਿਹੜਾ ਮੇਰਾ ਥੋੜ੍ਹਾ ਜਿਹਾ ਨਾ ਜੀ, ਮੈਂ ਮੈਨੂੰ ਲੱਗਦਾ ਮੈਂ ਜਸਟ ਆਈ ਕਾਂਟ ਸਿੰਗ ਐਨੀ ਸੌਂਗ, ਮੈਂ ਹਰ ਇੱਕ ਦਾ ਇੱਕ ਆਪਣਾ ਕੰਫਰਟ ਵਾਲਾ ਜੋਨਰ ਕਹਿ ਸਕਦੇ ਹਾਂ ਆਪਾਂ ਹੁੰਦਾ ਆ, ਹੈ ਨਾ, ਮੈਨੂੰ ਜਦੋਂ ਤੱਕ ਉਹ ਗਾਣੇ ਦੇ ਲਿਰਿਕਸ ਮੈਨੂੰ ਨਹੀਂ ਛੂੰਦੇ ਨਾ, ਮੈਂ ਗਾ ਹੀ ਨਹੀਂ ਸਕਦੀ ਉਹਨੂੰ, ਮੈਂ ਕੋਸ਼ਿਸ਼ ਵੀ ਕਰਾਂ ਤਾਂ ਮੇਰੇ ਤੋਂ ਗਾ ਨਹੀਂ ਹੁੰਦਾ, ਮੈਂ ਟਰਾਈ ਕੀਤੀ ਆ।
2: ਠੀਕ,
1: ਮੈਨੂੰ ਲੱਗਦਾ ਕਿ ਪਹਿਲਾਂ ਲਿਰਿਕਸ ਦਾ ਤੁਹਾਨੂੰ ਟੱਚ ਕਰਨਾ ਬਹੁਤ ਜ਼ਰੂਰੀ ਹੈ, ਤੁਸੀਂ ਤਾਂ ਉਹਨਾਂ 'ਚ ਭਿੱਜ ਸਕਦੇ ਆ ਸ਼ਬਦਾਂ ਦੇ ਵਿੱਚ, ਤੁਹਾਡਾ ਉਹਨਾਂ 'ਚ ਭਿੱਜ ਕੇ ਤੁਸੀਂ ਤਾਂ ਗਾਓਗੇ ਜੇ ਤੁਹਾਨੂੰ ਲਿਰਿਕਸ ਦੇ ਨਾਲ ਤੁਸੀਂ ਕਨੈਕਟ ਹੋ ਰਹੇ ਹੋ। ਸੋ ਫਿਊਚਰ ਦੇ ਪਲਾਨ ਦੇ ਹਿਸਾਬ ਨਾਲ ਜਿਵੇਂ ਤੁਸੀਂ ਪੁੱਛਿਆ, ਉਹਦਾ ਇਹੀ ਹੈ ਕਿ ਜੇ ਲਿਰਿਕਸ ਵਧੀਆ ਮਿਲਦੇ ਗਏ, ਉਹਦਾ ਕੋਈ ਵੀ ਹਲੇ ਡਿਸਾਈਡ ਨਹੀਂ ਕੀਤਾ ਗਿਆ ਕਿ ਰੋਮਾਂਟਿਕ ਹੋਣੇ ਚਾਹੀਦੇ ਨੇ, ਸੂਫੀ ਹੋਣੇ ਚਾਹੀਦੇ ਨੇ, ਸੈਡ ਹੋਣੇ ਚਾਹੀਦੇ ਨੇ, ਲਿਰਿਕਸ ਵਧੀਆ ਨੇ ਤਾਂ ਕੋਈ ਵੀ ਗਾਣਾ ਗਾ ਲਉਂਗੀ ਜੀ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆ, ਅਤੇ ਦੇਖਦੇ ਹਾਂ ਅੱਗੇ ਫਿਊਚਰ ਕਿੱਧਰ ਲੈ ਕੇ ਜਾਂਦਾ।
0: ਕੋਈ ਤੁਹਾਡਾ ਐਸਾ ਮਨਪਸੰਦ ਵਿਸ਼ਾ ਹੋਵੇ ਵੀ ਜਿਹਤੇ ਤੁਸੀਂ ਗੀਤ ਲਿਖਣਾ ਚਾਹੁੰਦੇ?

0: ਦੇ ਹੋਵੋ ਜਾਂ ਤੁਹਾਨੂੰ ਲੱਗੇ ਵੀ ਉਹ ਲਿਖ ਦੇਣ ਅਤੇ ਮੈਂ ਉਹ ਗਾਵਾਂ, ਕੋਈ ਹੈਗਾ ਐਸਾ ਮਨਪਸੰਦ ਵਿਸ਼ਾ ਤੁਹਾਡਾ?
1: ਮੇਰਾ ਜਿਹੜਾ ਆਪਣਾ ਲਿਖਣ ਦਾ ਤਾਂ ਜੀ ਹੁਣ ਇਸ ਟਾਈਮ ਠੰਡਾ ਪਿਆ ਹੋਇਆ ਕੰਮ, ਸੱਚੀ ਦੱਸਾਂ ਤਾਂ
0: ਹਾਂਜੀ
1: ਆਪਣਾ ਹੋਰ ਕਈ ਰੁਝੇਵਿਆਂ ਵੱਲ ਧਿਆਨ ਹੈ ਇਸ ਟਾਈਮ, ਅਤੇ
0: ਹਾਂਜੀ
1: ਬਾਕੀ ਇਹ ਹੈਗਾ ਕਿ ਜਿੱਦਾਂ ਜਿਹੜੇ ਥੋੜ੍ਹਾ ਜਿਹਾ ਜਿਹੜਾ ਕਹਿ ਦਿੰਦੇ ਆ ਨਾ ਆਪਾਂ ਹਿਜਰ ਦਾ ਰੰਗ, ਇੱਕ
0: ਹਾਂਜੀ
1: ਥੋੜ੍ਹਾ ਜਿਹਾ ਸੈਡਨੈਸ ਦਾ ਜਿਹੜਾ ਰੰਗ
0: ਹਾਂਜੀ
1: ਹੁੰਦਾ ਥੋੜ੍ਹਾ, ਉਸ ਰੰਗ ਨੂੰ ਮੈਨੂੰ ਲੱਗਦਾ ਕਿ ਮੈਂ ਬਾਖੂਬੀ ਨਿਭਾ ਲੈਂਦੀ ਹਾਂ, ਮੈਨੂੰ ਆਪਣੇ ਆਪ ਨੂੰ ਲੱਗਦਾ ਅਤੇ ਮੈਂ ਮੋਰ ਕੰਫਰਟੇਬਲ ਹੋ ਕੇ ਭਿੱਜ ਕੇ ਗਾਉਂਦੀ ਹਾਂ। ਬਾਕੀ
0: ਅੱਛਾ
1: ਜਿਹੜਾ ਘੁੱਗੀਆਂ ਦਾ ਜੋੜਾ ਸੌਂਗ ਹੈਗਾ, ਤੁਸੀਂ ਦੇਖਿਆ ਕਿ ਇਹ ਇੱਕ ਥੋੜ੍ਹਾ ਸੈਡ ਨਹੀਂ ਹੈ, ਬਟ ਇਟਸ ਅ ਰੋਮਾਂਟਿਕ ਸੌਂਗ, ਰੋਮਾਂਟਿਕ ਹੈ, ਉਹਦੇ ਹਾਵ ਭਾਵ ਕੁੜੀ ਦੇ ਬਿਆਨ ਕੀਤੇ ਗਏ ਉਹਦੇ ਵਿੱਚ।
0: ਹਾਂਜੀ ਉਹ 'ਚ ਵੀ ਤੁਸੀਂ ਮਤਲਬ ਆਸਾਨੀ ਨਾਲ
1: ਹਾਂਜੀ
0: ਭਿੱਜ ਸਕਦੇ
1: ਹਾਂਜੀ,
0: ਹੋਵੋਗੇ
1: ਸੋ
0: ਹਾਂਜੀ
1: ਉਹ
0: ਤਾਂ ਇਹ
1: ਮਤਲਬ ਇੱਦਾਂ ਇਸ ਤਰ੍ਹਾਂ ਦੇ ਸੌਂਗ ਜਿਹੜੇ ਹੋਣਗੇ ਨਾ, ਆਈ ਥਿੰਕ ਮੈਂ ਇਹਨਾਂ ਨੂੰ ਆਈ ਵਿਲ
0: ਆਸਾਨੀ ਨਾਲ
1: ਫੋਰਵਰਡ
0: ਗਾ
1: ਕਿ ਮੈਂ
0: ਸਕਦੇ ਹਾਂ,
1: ਗਾਉਂਗੀ।
0: ਗਾਣਾ
1: ਹਾਂਜੀ
0: ਚਾਹੁੰਦੇ।
1: ਆਪਾਂ ਨੀਲਮ ਜੀ ਹੁਣ ਥੋੜ੍ਹੀ ਗੱਲਾਂ ਬਾਤਾਂ ਤੋਂ ਥੋੜ੍ਹੀ ਬ੍ਰੇਕ ਲੈਂਦੇ ਹਾਂ ਮਨੀ ਜੀ,
0: ਜੀ
1: ਅਤੇ ਇੱਕ
0: ਗੀਤ ਸੁਣ
1: ਗੀਤ
0: ਲੈਣਾ
1: ਸੁਣਦੇ ਹਾਂ। ਅਗਲਾ ਜਿਹੜਾ
0: ਹਾਂਜੀ
1: ਕਿ ਸਾਡੇ
0: ਹਾਂਜੀ
1: ਗੈਸਟ ਮਨੀ ਕੌਰ ਜੀ ਦਾ ਹੀ ਫੇਵਰੇਟ
0: ਹਸਬੈਂਡ,
1: ਗੀਤ ਹੈ, ਸੁਰਗਾਂ ਨੂੰ ਰਾਹ। ਇਹ ਗੀਤ ਸੁਣਦੇ ਹਾਂ ਅਤੇ ਇਸ ਗੀਤ ਤੋਂ ਬਾਅਦ ਆਪਾਂ ਮਿਲਦੇ ਹਾਂ ਦੁਬਾਰਾ।

0: ਦੋਸਤੋ, ਤੁਸੀਂ ਸੁਣਿਆ ਇਹ ਗੀਤ ਸੁਰਗਾ ਨੂੰ ਹਸਤਿੰਦਰ ਦੀ ਆਵਾਜ਼ ਦੇ ਵਿੱਚ। ਸੋਰੀ, ਕਈ ਵਾਰੀ ਮੇਰੇ ਕੋਲ ਨਾ ਗੀਤ ਨਾਮ ਗਲਤ ਬੋਲਿਆ ਜਾਂਦਾ ਹੈ ਸਿੰਗਰ ਦਾ। ਅਤੇ ਦੋਸਤੋ, ਤੁਸੀਂ ਸੁਣ ਰਹੇ ਰੇਡੀਓ ਐਡਲੇਟ 101.5। ਮੈਂ ਹਾਂ ਪਰਮਜੀਤ ਅਤੇ ਮੇਰੇ ਨਾਲ ਨੇ ਨੀਲਮ ਜੀ, ਜਿਹੜੇ ਅੱਜ ਇੰਟਰਵਿਊ ਕਰ ਰਹੇ ਹਾਂ ਅਸੀਂ ਮਨੀ ਕੌਰ ਜੀ, ਜਿਹੜੇ ਸਾਡੇ ਸਟੂਡੀਓ ਦੇ ਵਿੱਚ ਅੱਜ ਆਏ ਨੇ। ਅਤੇ ਨੀਲਮ ਜੀ ਅਗਲਾ ਕੁਸਚਨ ਪੁੱਛਣਗੇ ਉਹਨਾਂ ਨੂੰ।
1: ਹਾਂਜੀ ਮਨੀ ਕੌਰ ਜੀ, ਜਿਵੇਂ ਆਪਾਂ ਤੁਹਾਡਾ ਸੰਗੀਤਕ ਸਫ਼ਰ ਇਹ ਸ਼ੁਰੂ ਹੋਇਆ, ਤੁਹਾਨੂੰ ਵਧੀਆ ਲੱਗ ਰਿਹਾ ਵੀ ਮੈਂ ਫਿਰ ਤੋਂ ਆਪਣੇ ਲਈ ਕੁਝ ਕਰ ਰਹੀ ਹਾਂ, ਅਤੇ ਇਸ ਵਿੱਚ ਤੁਹਾਡੀ ਕੋਈ ਇੱਛਾ ਵੀ ਹੋਊਗੀ ਵੀ ਮੈਂ ਮਤਲਬ ਕਿਹੜਾ ਤੁਹਾਡਾ ਐਸਾ ਪਸੰਦੀਦਾ ਗਾਇਕ ਹੈ ਵੀ ਜਿਹਦੇ ਨਾਲ ਤੁਸੀਂ ਭਵਿੱਖ 'ਚ ਗਾਣਾ ਚਾਹੋਗੇ?
2: ਇਹ ਤਾਂ ਜੀ ਕੰਟਰੋਵਰਸੀ ਹੋ ਜਾਣੀ ਹੈ ਫਿਰ।
1: ਨਹੀਂ ਨਹੀਂ ਦੇਖੋ, ਆਪਣਾ ਕੋਈ ਨਾ ਕੋਈ ਤਾਂ
2: ਹਾਂਜੀ
1: ਹੁੰਦਾ ਵੀ ਫੇਵਰੇਟ, ਵੀ ਮੇਰਾ ਇਹ
2: ਬਿਲਕੁਲ
1: ਸਿੰਗਰ ਫੇਵਰੇਟ ਹੈ, ਅਤੇ ਮੈਂ ਇਹਦੇ ਨਾਲ ਜੇ ਮੈਨੂੰ ਮੌਕਾ ਮਿਲੇ ਜ਼ਿੰਦਗੀ 'ਚ ਤਾਂ ਮੈਂ ਜ਼ਰੂਰ ਗਾਣਾ ਚਾਹੂੰਗੀ। ਵਿਸ਼ੁੰਦੀ ਆਪਣੀ?
2: ਹਾਂਜੀ, ਮੇਰੇ ਐਕਚੁਅਲੀ ਕੁਆਇਟ ਫਿਊ ਨੇ ਮੇਰੀ ਲਿਸਟ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ
1: ਤੁਸੀਂ
2: ਲੈਜੈਂਡਸ
1: ਲੱਗਦਾ
2: ਹੈਗੇ ਨੇ,
1: ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ।
2: ਹਾਂਜੀ, ਉਹ ਹੁੰਦਾ ਨਾ ਜਿਵੇਂ ਕੋਈ ਕਿਸੇ ਦੇ ਗਾਣੇ ਜਾਂ ਕਿਸੇ ਦੇ ਕੋਈ ਲੜੀਵਾਰ ਤੁਸੀਂ ਸੁਣਦੇ ਆ ਰਹੇ ਹੋ ਤੇ ਤੁਹਾਨੂੰ ਛੂ ਜਾਂਦੇ ਨੇ ਕਈ ਵਾਰੀ ਸੌਂਗਸ, ਤੇ ਤੁਹਾਡੇ ਹੁੰਦਾ ਹੈ ਕਿ ਨਹੀਂ ਮੈਂ, ਕਾਸ਼ ਮੈਂ ਵੀ ਇੱਥੇ ਖੜ ਕੇ ਇਹਨਾਂ ਦੇ ਨਾਲ ਕਦੀ ਗਾ ਸਕਾਂ। ਸੋ ਜਿਹੜੇ ਆਪਣੇ ਲੈਜੈਂਡ ਨੇ ਗੁਰਦਾਸ ਮਾਨ ਜੀ, ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਨਾਮ ਆਉਂਦਾ ਦੇਖੋ, ਹਨਾ, ਕਿ ਉਹਨਾਂ ਦੀ ਜੋ ਦੇਣ ਹੈ ਸਾਨੂੰ।
1: ਹਾਂਜੀ, ਬਹੁਤ ਸਿੰਗਰ ਉਹਨਾਂ ਨਾਲ ਗਾਣਾ ਚਾਹੁੰਦੇ ਨੇ।
2: ਹਾਂਜੀ ਬਿਲਕੁਲ, ਇਹ ਮੈਨੂੰ ਲੱਗਦਾ ਹਰ ਇੱਕ ਦਾ ਹੀ ਡ੍ਰੀਮ ਹੈ।
1: ਹਾਂਜੀ ਹਾਂਜੀ,
2: ਤੇ ਅੱਜ ਦੇ ਟਾਈਮ ਦੀ ਜੇ ਆਪਾਂ ਗੱਲ ਕਰੀਏ ਤਾਂ ਹਸਤਿੰਦਰ ਜੀ, ਜਿਨ੍ਹਾਂ ਦਾ ਸੌਂਗ ਆਪਾਂ ਸੁਣ ਕੇ ਹਟੇ ਹਾਂ ਹੁਣ, ਤੇ ਉਹਨਾਂ ਦੇ ਨਾਲ ਮੇਰੀ ਇੱਛਾ ਕਿ ਮੈਂ ਗਾਣਾ ਚਾਹੂੰਗੀ। ਤੇ ਇੱਕ ਨਾਮ ਹੋਰ ਹੈ ਜੀ, ਅਮਰਿੰਦਰ ਗਿੱਲ ਜੀ।
1: ਅਮਰਿੰਦਰ ਗਿੱਲ
2: ਜੀ, ਬਿਲਕੁਲ,
1: ਬਹੁਤ ਹੀ
2: ਡ੍ਰੀਮ ਹੈ, ਡ੍ਰੀਮ ਦੇਖਣ 'ਚ ਕੋਈ ਬੁਰਾਈ ਨਹੀਂ ਹੈ ਜੀ।
0: ਮੈਂ ਐਕਚੁਅਲੀ ਤੁਹਾਨੂੰ ਪੁੱਛਣਾ ਚਾਹੁੰਦੀ ਸੀ, ਇਹ ਕੁਐਸਚਨ ਦੇ ਵਿੱਚੋਂ ਕੁਐਸਚਨ ਨਿਕਲਿਆ ਕਿ ਜਿਸ ਤਰ੍ਹਾਂ ਤੁਸੀਂ ਖੁਦ ਗਾਉਂਦੇ ਹੋ ਨਾ, ਪਰ ਤੁਸੀਂ ਖੁਦ ਕਿਹਨੂੰ ਸੁਣਨਾ ਪਸੰਦ ਕਰਦੇ ਹੋ, ਕਿਹੜੇ ਤੁਹਾਡੇ ਫੇਵਰਿਟ ਸਿੰਗਰ ਨੇ?
2: ਮੈਂ ਜੀ ਜ਼ਿਆਦਾਤਰ ਮੈਂ ਨੁਸਰਤ ਫਤਿਹ ਅਲੀ ਖਾਨ ਜੀ ਨੂੰ ਸੁਣਦੀ ਹਾਂ, ਅਤੇ ਜਗਜੀਤ ਸਿੰਘ ਜੀ ਨੂੰ ਸੁਣਦੀ ਹਾਂ ਬਹੁਤ ਜ਼ਿਆਦਾ, ਗੁਲਾਮ ਅਲੀ ਜੀ ਨੂੰ ਸੁਣਦੀ ਹਾਂ, ਅਤੇ ਜਿਹੜੇ ਆਪਣੇ ਸੁਰਿੰਦਰ ਕੌਰ ਜੀ ਨੇ ਇਹਨਾਂ ਨੂੰ ਸੁਣਦੀ ਹਾਂ।
1: ਗਜ਼ਲਾਂ ਪਸੰਦ?
2: ਗਜ਼ਲਾਂ ਪਸੰਦ ਹੈ, ਲਾਈਟ ਮਿਊਜ਼ਿਕ ਜਦੋਂ ਮੈਂ ਮੀ ਟਾਈਮ ਹੁੰਦਾ ਜਿਹੜਾ, ਉਹਦੇ ਵਿੱਚ ਮੈਨੂੰ ਹੁੰਦਾ ਕਿ ਲਾਈਟ ਮਿਊਜ਼ਿਕ। ਬਾਕੀ ਆਪਾਂ ਜਿਹੜਾ ਜਿਵੇਂ ਦੱਸਿਆ, ਗੱਲ ਕੀਤੀ ਆ ਕਿ ਭੰਗੜੇ ਦੀਆਂ ਅਕੈਡਮੀਆਂ ਨੇ ਜਾਂ ਸਟੇਜ ਸ਼ੋ ਨੇ, ਸਾਰਾ ਕੁਛ ਇਹਨਾਂ ਵਿੱਚ ਤਾਂ ਆਪਣੇ ਢੋਲ ਢਮੱਕਿਆਂ ਵਾਲੇ ਚੱਲੀ ਜਾਣੇ ਨੇ, ਪਰ ਇਹ ਜਿਹੜੇ ਰੂਹ ਦੇ ਸਕੂਨ ਵਾਲੇ ਗਾਣੇ ਨੇ ਬੈਠ ਕੇ ਸੁਣਨ ਵਾਲੇ, ਉਹ ਮੈਂ ਲਾਈਟ ਮਿਊਜ਼ਿਕ ਪਸੰਦ ਕਰਦੀ ਹਾਂ ਜੀ।
0: ਠੀਕ ਆ, ਤੇ ਮਨੀ ਕੌਰ ਜੀ ਆਪਣੇ ਸਪੇਅਰ ਟਾਈਮ 'ਚ ਜਦੋਂ ਇਕੱਲੇ ਹੁੰਦੇ ਨੇ ਉਦੋਂ ਕੀ ਕਰਨਾ ਪਸੰਦ ਕਰਦੇ ਆ?
2: ਪਰਮਜੀਤ ਜੀ, ਮੈਨੂੰ ਲੱਗਦਾ ਜਿੰਨਾ ਕੁਛ ਮੈਂ ਦੱਸ ਚੁੱਕੀ ਹਾਂ ਸਾਰਾ ਮੇਰੇ ਆਪਣੇ ਲਈ ਹੈ।
0: ਓਕੇ,
2: ਹੁਣ ਤੁਸੀਂ ਮੈਨੂੰ ਇਹ ਪੁੱਛੋ ਕਿ ਮੈਂ ਫੈਮਿਲੀ ਲਈ ਕਦੋਂ ਕੀ ਕਰਦੀ ਹਾਂ।
0: ਚਲੋ ਤੁਸੀਂ ਉਹ ਦੱਸ ਦਿਓ।
2: ਇਹ ਵੀ ਜੀ ਮੇਰੀ ਇੱਕ ਕਹਿ ਲਓ ਕਿ ਮੇਰੀ ਰੂਹ ਦੀ ਭੁੱਖ ਹੁੰਦੀ ਹੈ ਜਦੋਂ ਮੈਂ ਕਾਫੀ ਬਿਜ਼ੀ ਹੋ ਜਾਂਦੀ ਹਾਂ, ਕਿਉਂਕਿ ਮੇਰਾ ਜਿਹੜਾ ਵਰਕ ਹੈ, ਮੇਰੀ ਜਿਹੜਾ ਕੰਮ ਹੈ, ਉਹ ਵੀ ਬਿਜ਼ਨਸ ਦੇ ਵਿੱਚ ਮੈਂ ਕਈ ਵਾਰੀ ਬਹੁਤ ਸੁਪਰ ਬਿਜ਼ੀ ਹੁੰਦੀ ਹਾਂ, ਅਤੇ ਨਾਲ ਨਾਲ ਮੇਰੇ ਆਹ ਚੀਜ਼ਾਂ ਜਿਹੜੀਆਂ ਸ਼ੌਂਕ ਮੇਰੇ ਚੱਲ ਰਹੇ ਨੇ, ਪ੍ਰੋਜੈਕਟ ਚੱਲ ਰਹੇ ਨੇ, ਅਤੇ ਇਹਨਾਂ ਸਾਰਿਆਂ ਰੁਝੇਵਿਆਂ ਦੇ ਵਿੱਚ ਨਾ ਮੈਨੂੰ ਆਪ ਨੂੰ ਹੀ, ਜੇ ਮੈਂ 2 ਦਿਨ ਲੰਘ ਜਾਣ ਅਤੇ ਘਰੇ ਕੋਈ ਕੰਮ ਨਾ ਕੀਤਾ ਹੋਵੇ ਜਾਂ ਸਬਜ਼ੀ ਰੋਟੀ ਨਾ ਬਣਾਈ ਹੋਵੇ, ਫੈਮਿਲੀ ਵਾਸਤੇ ਖਾਣਾ ਨਹੀਂ ਬਣਾਇਆ, ਘਰ ਔਰਗਨਾਈਜ਼ਡ ਨਹੀਂ ਹੈ, ਇੱਕ ਕਾਲ ਪੈਣੀ ਸ਼ੁਰੂ ਹੋ ਜਾਂਦੀ ਹੈ ਅੰਦਰੋਂ।
0: ਹਾਂਜੀ,
2: ਉਹ ਕਾਲ ਜਿਹੜੀ ਹੈ ਨਾ, ਉਹ ਇਹ ਨਹੀਂ ਹੈ ਕਿ ਕੋਈ ਫੈਮਿਲੀ 'ਚੋਂ ਕੁਛ ਕਹਿੰਦਾ, ਉਹ ਆਪਣੇ ਹੀ ਅੰਦਰ ਹੈ ਸ਼ੁਰੂ ਤੋਂ। ਉਹ ਇੱਦਾਂ ਹੁੰਦਾ ਨਾ ਕਿ ਇੱਕ ਸਾਡੇ ਮੇਰੇ ਫਾਦਰ ਸਾਹਿਬ ਬਹੁਤ ਸੋਹਣੀ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜੀ ਜਨਾਨੀ ਹੁੰਦੀ ਆ ਨਾ ਘਰ ਦੇ ਵਿੱਚ, ਉਹ ਜਿੱਥੋਂ ਲੰਘ ਜਾਂਦੀ ਆ ਉੱਥੋਂ ਚੁੰਨੀ ਦੇ ਪੱਲੇ ਦੇ ਨਾਲ ਘਰ ਝਾੜਦੀ ਚਲੇ ਜਾਵੇ ਨਾ, ਤਾਂ ਸਾਰਾ ਘਰ ਸਾਫ਼ ਕਰ ਜਾਂਦੀ ਆ।
0: ਹਾਂਜੀ ਹਾਂਜੀ,
2: ਅਤੇ ਉਹ ਜਿਹੜਾ ਮਿਸ ਕਰਦੀ ਆ ਨਾ ਮੈਂ, ਫਿਰ ਉਹ 1-2 ਦਿਨ ਜੇ ਮੈਂ ਨਾ ਹੱਥ ਘਰ ਲੱਗੇ, ਅਤੇ ਫਿਰ ਮੈਨੂੰ ਇਹ ਹੁੰਦਾ ਕਿ ਜਦੋਂ ਵੀ ਮੈਨੂੰ ਟਾਈਮ ਮਿਲੇ, ਇਹ ਵੀ ਇੱਕ ਬਹੁਤ ਮੇਰਾ ਇੱਕ ਰਿਲੀਜ਼ਿੰਗ ਆਫ ਮੇਰੀ ਐਂਗਜ਼ਾਇਟੀ, ਰਿਲੀਜ਼ਿੰਗ ਆਫ ਮਾਈ ਟਾਇਰਡਨੈਸ, ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਕੁਕਿੰਗ ਕਰਦੀ ਹਾਂ ਫੈਮਿਲੀ ਵਾਸਤੇ, 2-3 ਚੀਜ਼ਾਂ ਮੈਂ ਕੁੱਕ ਕਰ ਦੇਣੀਆਂ ਆ, ਫਟਾਫਟ ਮੈਂ ਸਾਰੇ ਦੇ ਸਾਰੇ ਘਰ ਦੇ ਬੈੱਡ ਚੇਂਜ ਕਰ ਦਿੰਦੀ ਹਾਂ ਜੀ, ਬੈਡਿੰਗ ਚੇਂਜ ਕਰਕੇ, ਵਾਸ਼ਿੰਗ ਕਰ ਦਿੱਤੀ, ਘਰ ਦੇ ਵਿੱਚ ਕੋਈ ਚੀਜ਼ ਦੀ ਕੋਈ ਡੈਕੋਰੇਸ਼ਨ ਲਿਆ ਕੇ ਨਵੀਂ ਰੱਖ ਦਿੱਤੀ ਹੈ, ਮੇਰੇ ਫਰੈਸ਼ ਪਲਾਂਟਸ ਨੇ, ਮੈਨੂੰ ਬਹੁਤ ਸ਼ੌਂਕ ਹੈ ਹਰਿਆਲੀ ਦਾ, ਅਤੇ ਉਹਨਾਂ ਨੂੰ ਪਾਣੀ ਪਾਉਣਾ, ਖਾਦ ਪਾਣੀ ਦੇਣਾ, ਮੈਂ ਇਹੋ ਜਿਹਾ ਕੰਮ ਕਰਦੀ ਹਾਂ, ਪ੍ਰੂਨਿੰਗ ਹੋਣ ਵਾਲੀ ਹੈ, ਅਤੇ ਨਾਲ ਨਾਲ ਗੁਣਗੁਣਾਉਂਦੀ ਰਹਿੰਦੀ ਹਾਂ ਆਪਣੇ ਗਾਣੇ, ਸ਼ੌਂਕ ਵੀ ਪੂਰਾ ਹੁੰਦਾ ਰਹਿੰਦਾ ਅਤੇ ਘਰ ਦੇ ਕੰਮ ਵੀ ਹੋ ਜਾਂਦੇ ਆ।
1: ਬੜੇ ਸੋਹਣੇ ਤਰੀਕੇ ਨਾਲ ਤੁਸੀਂ ਵਰਕ ਲਾਈਫ ਬੈਲੈਂਸ ਕੀਤਾ ਹੋਇਆ ਹੈ। ਦੇਖੋ
2: ਦੇਖੋ ਜੀ, ਪਰਮਾਤਮਾ ਦੀ ਕਦੋਂ ਤੱਕ
1: ਮੇਨਟੇਨ ਕੀਤੀਆਂ ਹੋਈਆਂ, ਬਹੁਤ ਅੱਛੀ ਗੱਲ ਹੈ,
2: ਜਦੋਂ ਤੱਕ ਪਰਮਾਤਮਾ ਨੇ ਹਿੰਮਤ ਦਿੱਤੀ ਹੋਈ ਹੈ ਉਦੋਂ ਤੱਕ ਇਹ ਚੱਲਦੀਆਂ ਰਹਿਣੀਆਂ। ਇਟਸ ਨਾਟ ਅ ਪ੍ਰੈਸ਼ਰ, ਇਹ ਸਾਰੀਆਂ ਚੀਜ਼ਾਂ ਅੰਦਰ ਹੀ ਨੇ ਕਿ ਜਦੋਂ ਜੇ ਮੈਂ ਘਰ ਦੇ ਕੰਮਾਂ 'ਚ ਰੁੱਝ ਜਾਂਦੀ ਹਾਂ, ਆਪਣੇ ਸ਼ੌਂਕ ਵੱਲ ਨਹੀਂ ਕੁਛ ਕਰਦੀ, ਤਾਂ ਵੀ ਮੈਨੂੰ ਬੇਚੈਨੀ ਹੋਣ ਲੱਗ ਜਾਂਦੀ ਹੈ 2 ਦਿਨਾਂ ਬਾਅਦ ਕਿ ਮੈਂ ਕੁਛ ਨਹੀਂ ਕੀਤਾ।
0: ਹਾਂਜੀ ਹਾਂਜੀ,
2: ਸੋ ਦੋਵੇਂ ਹੀ ਚੀਜ਼ਾਂ ਮੈਨੂੰ ਲੱਗਦਾ ਸਾਈਮਲਟੇਨੀਅਸਲੀ ਦੋਨੋਂ ਹੀ
1: ਬਹੁਤ ਜ਼ਰੂਰੀ
2: ਨੇ ਤੇ ਜ਼ਰੂਰੀ ਨੇ।
1: ਹਾਂਜੀ, ਦੇਖੋ ਪਰਿਵਾਰ ਨੂੰ ਸਮਾਂ ਦੇਣਾ ਵੀ ਬਹੁਤ ਜ਼ਰੂਰੀ ਹੈ ਤੇ ਆਪਣੇ ਸ਼ੌਂਕ ਨੂੰ ਵੀ,
2: ਬਿਲਕੁਲ ਜੀ ਬਿਲਕੁਲ,
1: ਫਿਰ ਬੈਲੈਂਸ ਰਹਿੰਦਾ, ਵਧੀਆ ਲੱਗਦਾ, ਫਿਰ ਜ਼ਿੰਦਗੀ ਵਧੀਆ ਚੱਲੀ ਜਾਂਦੀ ਹੈ।
2: ਬਿਲਕੁਲ ਜੀ।
1: ਹਾਂਜੀ, ਪਰਮਜੀਤ ਜੀ, ਤੁਸੀਂ ਕੀ ਸੋਚਦੇ ਹੋ? ਥੋੜ੍ਹਾ ਜਿਹਾ ਟੈਸਟ ਕਰਨ ਦਾ ਹੈਗਾ ਇਹਨਾਂ ਦੀ, ਲੈ
0: ਹਾਂਜੀ
1: ਲਈਏ
0: ਨੀਲਮ ਜੀ, ਕਿਉਂ ਨਾ ਆਪਾਂ ਫਿਰ
1: ਇਮਤਿਹਾਨ ਥੋੜ੍ਹਾ ਜਿਹਾ ਲੈ
0: ਹਾਂਜੀ
1: ਲਈਏ ਮਨੀ
0: ਲੈ
1: ਜੀ ਦਾ,
0: ਲਈਏ ਇਮਤਿਹਾਨ,
1: ਹੈ ਨਾ?
0: ਤੁਸੀਂ ਕਰੋ ਕੁਸ਼ਚਨਾਂ ਦੀ ਸ਼ੁਰੂਆਤ।
1: ਹਾਂਜੀ ਮਨੀ ਜੀ, ਹੁਣ ਅਸੀਂ ਫਟਾਫਟ ਤੁਹਾਨੂੰ ਕੁਛ ਸਵਾਲ ਪੁੱਛਾਂਗੇ, ਤੁਹਾਨੂੰ ਜਵਾਬ ਵੀ ਫਟਾਫਟ ਹੀ ਦੇਣੇ ਆ ਜਲਦੀ ਜਲਦੀ,
2: ਠੀਕ ਹੈ
1: ਤੇ
2: ਜੀ? ਤੁਸੀਂ
1: ਤੁਹਾਨੂੰ ਕੀ
2: ਡਰਾ ਰਹੇ
1: ਪਸੰਦ
2: ਹੋ,
1: ਹੈ ਕਿ ਨਹੀਂ? ਇਹੀ ਤਾਂ ਹੈਗਾ
0: ਟਾਈਮ
1: ਜੀ
0: ਲਿਮਿਟ
1: ਤੁਹਾਨੂੰ,
0: ਨਹੀਂ ਹੈ ਵੈਸੇ, ਦੇ
1: ਹਾਂ
0: ਸਕਦੇ ਆਪਣੇ ਟਾਈਮ 'ਚ ਹੀ ਦੇ ਸਕਦੇ,
1: ਠੀਕ ਹੈ
0: ਤੁਸੀਂ
1: ਜੀ?
0: ਹੁਣ ਤੱਕ ਦੇ ਕਿਸੇ ਸਵਾਲ 'ਚ ਨਹੀਂ ਫਸੇ, ਸਾਡੇ ਬੜੇ ਵਧੀਆ ਜਵਾਬ ਦਿੱਤੇ ਆ, ਹੁਣ ਅਸੀਂ ਤੁਹਾਨੂੰ ਫਸਾਵਾਂਗੇ। ਹਾਂਜੀ ਹੁਣ ਤੁਹਾਨੂੰ ਇਹ ਦੱਸੋ, ਤੁਹਾਨੂੰ ਕੀ ਪਸੰਦ ਹੈ, ਚਾਹ ਜਾਂ ਕੌਫੀ?
2: ਚਾਹ।
1: ਸਵੇਰੇ ਜਲਦੀ ਉੱਠਣਾ ਜਾਂ ਦੇਰ ਰਾਤ ਤੱਕ ਜਾਗਣਾ?
2: ਦੇਰ ਰਾਤ ਤੱਕ ਜਾਗਣਾ।
1: ਤੁਹਾਡਾ ਮਨਪਸੰਦ ਪੰਜਾਬੀ ਖਾਣਾ?
2: ਮੱਕੀ ਦੀ ਰੋਟੀ, ਸਰੋਂ ਦਾ ਸਾਗ।
1: ਵੈਰੀ ਗੁੱਡ, ਸਭ ਨੂੰ ਪਸੰਦ ਹੁੰਦਾ। ਮਨਪਸੰਦ ਸ਼ਹਿਰ ਜਿੱਥੇ ਗਾਣਾ ਸਭ ਤੋਂ ਵਧੀਆ ਲੱਗੇਗਾ ਤੁਹਾਨੂੰ?
2: ਗਾਣਾ ਵਧੀਆ ਲੱਗੂਗਾ?
1: ਹਾਂਜੀ
2: ਆਪਣਾ ਪੰਜਾਬ ਹੀ ਜੀ, ਆਪਣੇ ਪੰਜਾਬ 'ਚ ਬਠਿੰਡੇ।
1: ਬਠਿੰਡੇ,
2: ਹਾਂਜੀ
1: ਤੁਹਾਡਾ ਸਹੁਰਾ ਸ਼ਹਿਰ ਹੈ ਨਾ ਜੀ? ਠੀਕ ਹੈ। ਇੱਕ ਇਹੋ ਜਿਹਾ ਗਾਇਕ ਜਿਹਨੂੰ ਤੁਸੀਂ ਸਭ ਤੋਂ ਵੱਧ ਪਸੰਦ ਕਰਦੇ ਹੋ?
2: ਹਸਤਿੰਦਰ।
1: ਮਨਪਸੰਦ ਛੁੱਟੀਆਂ ਕਿੱਥੇ ਬਿਤਾਉਣਾ ਚਾਹੋਗੇ ਤੁਸੀਂ? ਮਨਪਸੰਦ ਛੁੱਟੀਆਂ ਬਿਤਾਉਣ ਵਾਲੀ ਥਾਂ?
2: ਮਨਪਸੰਦ ਛੁੱਟੀਆਂ ਬਿਤਾਉਣ ਵਾਲੀ ਥਾਂ ਇੱਦਾਂ ਦੀ ਕੋਈ ਡ੍ਰੀਮ 'ਚ ਤਾਂ ਹੈ ਨਹੀਂ ਜੀ, ਕਿ ਕੋਈ ਵਿਜ਼ਨ 'ਚ ਵੀ ਨਹੀਂ ਹੈ, ਬਸ ਇਹ ਹੈ ਕਿ ਜਿੱਥੇ ਪੀਸ ਹੋਵੇ,
1: ਪੀਸ ਹੋਵੇ,
2: ਜਿੱਥੇ ਸਕੂਨ ਹੋਵੇ।
1: ਹਾਂਜੀ ਸਕੂਨ, ਸਹੀ ਗੱਲ ਹੈ। ਇੱਕ ਗੀਤ ਜਿਹੜਾ ਕਿ ਤੁਸੀਂ ਸੋਚਦੇ ਹੋ ਕਾਸ਼ ਇਹ ਮੈਂ ਗਾਇਆ ਹੁੰਦਾ?
2: ਵਾਓ, ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲਾ,
1: ਉਹ ਨਹੀਂ ਫਸਦਾ।
2: ਹਾਂਜੀ
1: ਹਾਂ,
0: ਸੁਰਿੰਦਰ ਕੌਰ
2: ਜੀ, ਬਿਲਕੁਲ
1: ਬਹੁਤ ਸੋਹਣਾ। ਹਾਂਜੀ ਗਾਣਾ। ਜੇ ਤੁਹਾਨੂੰ ਕਿਸੇ ਵੀ ਕਲਾਕਾਰ ਨਾਲ ਡੁਐਟ ਗਾਉਣ ਦਾ ਮੌਕਾ ਮਿਲੇ ਤਾਂ ਉਹ ਕੌਣ ਹੋਵੇਗਾ?
2: ਅਮਰਿੰਦਰ ਗਿੱਲ ਜੀ।
1: ਤੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਸ਼ਬਦ ਵਿੱਚ ਆਪਣਾ ਪਿਆਰ ਕਿਵੇਂ ਬਿਆਨ ਕਰੋਗੇ? ਹੁਣ ਉਦੋਂ ਅਸੀਂ
2: ਤੁਸੀਂ ਹੈਗੇ ਹੋ ਤਾਂ ਮੈਂ ਹਾਂ,
1: ਬਹੁਤ ਵਧੀਆ, ਬਹੁਤ
0: ਬਹੁਤ ਵਧੀਆ।
1: ਦੇਖੋ ਅਸੀਂ ਉਦੋਂ ਮੇਲਾ ਪੰਜਾਬਣਾ 'ਚ ਦੇਖਿਆ, ਤੁਸੀਂ ਗਾ ਰਹੇ ਸੀ ਤੇ ਸਾਰੀਆਂ ਕੁੜੀਆਂ ਬੜਾ ਸੋਹਣਾ ਝੂਮ ਰਹੀਆਂ ਸੀ ਤੁਹਾਡੇ ਗਾਣ ਦੇ ਨਾਲ।
0: ਹਾਂਜੀ,
1: ਤੇ ਬੜੇ
2: ਸਰੋਤਿਆਂ ਦਾ ਪਿਆਰ ਹੀ ਹੈ ਜੀ, ਜਿਹੜੀ ਇਨਕਰੇਜਮੈਂਟ ਹੈ ਕਿਸੇ ਵੀ ਆਰਟਿਸਟ ਵਾਸਤੇ, ਇਹ ਸਭ ਤੋਂ ਹੀ ਵੱਡਾ ਰਿਵਾਰਡ ਹੈ ਜੀ।
1: ਹਾਂਜੀ, ਤੁਹਾਡੇ ਨਾਲ ਹੀ ਨੱਚ ਰਹੀਆਂ ਸੀ, ਦੇਖੋ ਬੜਾ ਸੋਹਣਾ ਲੱਗ ਰਿਹਾ ਸੀ।
0: ਹਾਂਜੀ,
2: ਬੜੇ ਮਾਣ ਦੀ ਗੱਲ ਹੈ ਜੀ ਮੇਰੇ ਵਾਸਤੇ ਜੀ, ਇੰਨਾ ਪਿਆਰ ਮੈਨੂੰ ਮਿਲ ਰਿਹਾ ਮੇਰੇ ਆਪਣੇ ਸ਼ਹਿਰ ਤੋਂ, ਤੇ ਇਸ ਤੋਂ ਵੱਡੀ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ ਨਾ।
1: ਬੜਾ ਵਧੀਆ ਲੱਗਿਆ,
2: ਮੈਂ ਬੜਾ ਸ਼ੁਕਰਾਨਾ ਕਰਦੀ ਹਾਂ ਦਿਲ ਤੋਂ ਮੇਰੇ ਸਰੋਤਿਆਂ ਦਾ, ਤੇ ਜਿਹੜੀਆਂ ਕੁੜੀਆਂ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ ਆਡੀਅੰਸ ਹੈ, ਮੈਂ ਜਿੱਥੇ ਵੀ ਸਟੇਜ ਤੇ ਜਾਂਦੀ ਹਾਂ ਮੈਨੂੰ ਬਹੁਤ ਪਿਆਰ ਮਿਲ ਰਿਹਾ, ਜਿਹੜਾ ਮੈਂ ਐਕਸਪੈਕਟ ਨਹੀਂ ਸੀ ਕੀਤਾ ਕਦੀ ਕਿ ਇੱਦਾਂ ਵੀ ਹੋ ਸਕਦਾ ਆ, ਤੇ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਸਾਰੇ ਸ਼ਹਿਰ ਦੀ।
1: ਹਾਂ, ਤੁਸੀਂ ਬੜੇ ਸੋਹਣੇ ਸ਼ਬਦਾਂ 'ਚ ਬਿਆਨ ਕੀਤਾ ਆਪਣਾ ਪਿਆਰ, ਵੀ ਤੁਸੀਂ ਹੋ ਤਾਂ ਮੈਂ ਹਾਂ।
2: ਬਿਲਕੁਲ ਜੀ,
1: ਹਾਂਜੀ। ਤੇ ਲਾਸਟ ਵਿੱਚ ਜੀ, ਰੇਡੀਓ ਐਡਲਾਈਡ ਦੇ ਸਾਰੇ ਸਰੋਤਿਆਂ ਲਈ ਤੁਹਾਡਾ ਕੋਈ ਖਾਸ ਸੰਦੇਸ਼?
2: ਮੇਰਾ ਸੰਦੇਸ਼ ਇਹ ਹੈ ਜੀ ਕਿ ਪਹਿਲੀ ਗੱਲ ਤਾਂ ਪਰਮਜੀਤ ਜੀ ਅਤੇ ਨੀਲਮ ਜੀ ਵਾਸਤੇ ਬਹੁਤ ਬਹੁਤ ਵਧਾਈ ਹੈ, ਅਤੇ ਬਹੁਤ ਬਹੁਤ ਇਹਨਾਂ ਦੇ ਲਈ ਸਾਡੇ ਵੱਲੋਂ ਬਹੁਤ ਮੇਰੇ ਵੱਲੋਂ ਪਿਆਰ ਹੈ, ਕਿਉਂਕਿ ਜਿਹੜਾ ਇਹ ਕੰਮ, ਜਿਹੜਾ ਇਹ ਉਪਰਾਲਾ ਕਰ ਰਹੇ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ, ਅਤੇ ਤੁਸੀਂ ਸਾਰੇ ਸਾਥ ਦਿਓ, ਸੁਣੋ ਇਸ ਰੇਡੀਓ ਨੂੰ, ਦੇਖੋ ਇਹਦਾ ਇਹਦੇ 'ਚ ਕਿੰਨੇ ਸੋਹਣੇ ਸੋਹਣੇ ਪ੍ਰੋਗਰਾਮ, ਕਿੰਨੇ ਸੋਹਣੇ ਸੋਹਣੇ ਆਰਟਿਸਟ ਤੁਹਾਡੇ ਵਾਸਤੇ ਲੈ ਕੇ ਆਉਂਦੇ ਨੇ ਇਹ, ਅਤੇ ਇਹਨਾਂ ਦੇ ਲਈ ਹੌਸਲਾ ਅਫਜ਼ਾਈ ਹੋਏਗੀ ਕਿ ਜੇ ਤੁਸੀਂ ਇਸ ਰੇਡੀਓ ਦੇ ਨਾਲ ਜੁੜੋਗੇ, ਇਹਨੂੰ ਸੁਣੋਗੇ। ਦੂਜੀ ਗੱਲ, ਜਿਹੜਾ ਇੱਕ ਸਰੋਤਿਆਂ ਦੇ ਲਈ ਇੱਕ ਹੋਰ ਮੇਰੀ ਆਈ ਵੁੱਡ ਸੇ ਕਿ ਮੇਰੀ ਬੇਨਤੀ ਹੀ ਹੈ ਤੁਹਾਡੇ ਵਾਸਤੇ ਕਿ ਆਪਣੇ ਸ਼ੌਂਕ ਦਬਾਓ ਨਾ। ਉਹ ਦਿਨ ਕਦੋਂ ਆਊਗਾ, ਇੱਕ ਦਿਨ ਆਊਗਾ, ਉਹ ਦਿਨ ਕਦੀ ਨਹੀਂ ਆਊਗਾ ਭੈਣੋ ਅਤੇ ਭਰਾਵੋ, ਉਹ ਦਿਨ ਕਦੀ ਨਹੀਂ ਆਊਗਾ ਜੇ ਤੁਸੀਂ ਨਹੀਂ ਲੈ ਕੇ ਆਉਂਗੇ। ਜੋ ਅੱਜ ਹੈ ਇਹੀ ਤੁਹਾਡਾ ਉਹ ਦਿਨ ਹੈ, ਅੱਜ ਨੂੰ ਹੀ ਉਸ ਦਿਨ ਦੇ ਵਿੱਚ ਬਦਲੋ ਅਤੇ ਆਪਣੇ ਸ਼ੌਂਕ ਪੂਰੇ ਕਰੋ, ਆਪਣੇ ਪੈਸ਼ਨ ਪੂਰੇ ਕਰੋ, ਕਿਉਂਕਿ ਜ਼ਿੰਦਗੀ ਤਾਂ ਇੱਦਾਂ ਹੀ ਲੰਘੀ ਜਾਣੀ, ਰੁਝੇਵੇਂ ਤਾਂ ਇੱਦਾਂ ਚੱਲੀ ਜਾਣੇ ਆ।
0: ਹਾਂਜੀ ਹਾਂਜੀ ਬਿਲਕੁਲ,
1: ਹਾਂਜੀ ਜਿਵੇਂ ਹਿੰਦੀ 'ਚ ਆਪਾਂ ਕਹਿ ਦਈਏ ਅਬ ਨਹੀਂ ਤੋ ਕਭੀ ਨਹੀਂ,
2: ਬਿਲਕੁਲ ਜੀ,
1: ਵੀ ਹੁਣੇ ਤੋਂ ਸ਼ੁਰੂ ਕਰੋ ਤੁਸੀਂ ਜਿਹੜਾ ਕੁਛ ਕਰਨਾ ਹੈ।
2: ਹਾਂਜੀ,
1: ਤੇ ਫਿਰ ਤਾਂ ਫੇਰ ਹੀ ਹੋ ਜਾਂਦੀ ਹੈ।
2: ਸਕੂਲਾਂ 'ਚ ਸਿਖਾਉਂਦੇ ਹੁੰਦੇ ਸੀ ਨਾ ਕਿ ਅੱਜ ਦਾ ਕੰਮ ਕੱਲ੍ਹ ਤੇ ਨਾ ਛੱਡੋ।
1: ਹਾਂਜੀ ਬਿਲਕੁਲ,
0: ਲਾਈਫ ਜਿੰਨੀ ਕੁ ਹੈਗੀ ਉਹਨੂੰ ਇੰਜੋਏ ਕਰੋ, ਜਿਹੜੇ ਆਪਣੇ ਸ਼ੌਂਕ ਆ ਉਹਨਾਂ ਨੂੰ ਪੂਰੇ ਕਰੋ।
2: ਬਿਲਕੁਲ ਜੀ,
0: ਜਿਸ ਤਰ੍ਹਾਂ ਕਿ ਆਪਾਂ ਵੀ ਕਰ ਰਹੇ ਹਾਂ, ਮਨੀ ਜੀ ਵੀ ਕਰ ਰਹੇ ਆ, ਤੇ ਜਿਹੜੇ ਸੁਣਨ ਵਾਲੇ ਸ਼ਰੋਤੇ ਆ ਉਹ ਵੀ ਜ਼ਰੂਰ ਕਰਨ।
1: ਹਾਂਜੀ,
0: ਤੇ ਮਨੀ ਜੀ ਐਂਡ ਦੇ ਵਿੱਚ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਆਉਣ ਲਈ, ਸਾਡੇ ਨਾਲ ਗੱਲਾਂ ਬਾਤਾਂ ਕਰਨ ਲਈ, ਤੁਸੀਂ ਆਪਣਾ ਰੁਝੇਵਿਆਂ 'ਚੋਂ ਟਾਈਮ ਕੱਢਿਆ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਹਾਂਜੀ, ਬੜਾ ਵਧੀਆ ਲੱਗਿਆ ਤੁਹਾਡਾ ਐਕਸਪੀਰੀਅੰਸ ਸੁਣ ਕੇ, ਤੁਹਾਡੇ ਨਾਲ ਗੱਲਾਂ ਕਰਕੇ। ਅੱਜ ਸਾਨੂੰ ਜੇ ਅੱਗੇ ਤੋਂ ਮੌਕਾ ਮਿਲੇਗਾ ਫਿਰ ਦੁਬਾਰਾ ਅਸੀਂ ਤੁਹਾਨੂੰ ਸਟੂਡੀਓ 'ਚ ਬੁਲਾਵਾਂਗੇ, ਫਿਰ ਗੱਲਾਂ ਬਾਤਾਂ ਕਰਾਂਗੇ। ਹਾਂਜੀ ਨੀਲਮ ਜੀ,
1: ਬਹੁਤ ਹਾਂਜੀ ਮੋਟੀਵੇਸ਼ਨ ਮਿਲਿਆ, ਦੇਖੋ ਸਾਨੂੰ ਵੀ ਆਪਣੇ ਸ਼ੌਂਕ ਜਾਰੀ ਰੱਖੀਏ, ਅਤੇ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਸਰੋਤਿਆਂ ਨੂੰ ਕਿਹਾ ਵੀ ਰੇਡੀਓ ਐਡਲੈਟ ਨੂੰ ਸੁਣਿਆ ਕਰੋ, ਹੈ ਨਾ, ਕਿ ਸਹੀ ਗੱਲ ਹੈ ਵੀ ਉਪਰਾਲੇ ਕਰਦੇ ਹਾਂ ਆਪਾਂ ਤਾਂ ਕਿ ਸੱਭਿਆਚਾਰ ਆਪਣਾ ਜ਼ਿੰਦਾ ਰਹੇ, ਆਪਣੀ ਭਾਸ਼ਾ ਦੇ ਆਪਾਂ ਲੈ ਕੇ ਆਉਂਦੇ ਹਾਂ ਨਵੇਂ ਨਵੇਂ ਗੈਸਟ, ਅਤੇ ਉਹਨਾਂ ਨੂੰ ਦੱਸਦੇ ਹਾਂ ਵੀ ਇਹ ਕੁਛ ਹੋ ਰਿਹਾ, ਦੇਖੋ ਵਧੀਆ ਹੋ ਰਿਹਾ, ਸਾਰੇ ਆਪਣਾ ਸ਼ੌਂਕ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਤੁਸੀਂ ਵੀ ਕੋਸ਼ਿਸ਼ ਕਰੋ ਇਹ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਦੀ। ਇਹ ਬਹੁਤ ਸੋਹਣਾ ਸੰਦੇਸ਼ ਦਿੱਤਾ ਮਨੀ ਜੀ ਤੁਸੀਂ,
2: ਬਹੁਤ ਬਹੁਤ ਸ਼ੁਕਰੀਆ ਜੀ।
0: ਹਾਂਜੀ, ਥੈਂਕ ਯੂ ਜੀ ਸਾਰਿਆਂ ਦਾ, ਤੇ ਆਪਾਂ ਫਿਰ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
2: ਸਤਿ ਸ਼੍ਰੀ ਅਕਾਲ ਜੀ।
0: ਐਂਡ ਦੇ ਵਿੱਚ ਆਪਾਂ ਇੱਕ ਜਿਹੜਾ ਪੰਜਾਬੀ ਗੀਤ ਸੁਣਦੇ ਹਾਂ, ਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।